ਕੋੜੀ ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਲ ਪਰੀ ਕਿਉਂ ਘਾਲੀਐ ਮੰਦਾ ਮੂਲਾ।

ਪੌੜੀ ਵੱਡੇ ਗਿਆ ਵਡਿਆਈਆਂ ਕਿਚ ਕਹਿਣਾ ਕਹਿਣ ਨ ਜਾਏ ਸੁਕਰਤਾ ਕਾਦਰ ਕਰੀਮ ਦੇ ਜੀ ਯਾਰ ਜਕਸਬਾ ਹੈ ਸਾਈ ਕਰ ਕਮਾਉਣੀ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਖਸ਼ ਕੇ ਕਰਤਾਰਥ ਕਰਨਾ ਯਾਤਰਾ ਸਫਲੀ ਕਰਨੀ। ਸਰਦਾਰ ਨਰਵਰਿੰਦਰ ਸਿੰਘ, ਪਿਤਾ ਦੀਪ ਸਿੰਘ ਜੀ ਹੈਦਰਾਬਾਦ ਨਿਵਾਸੀ, ਜਨਮ ਦਿਨ ਦੇ ਖੁਸ਼ੀਆਂ ਵਜੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਅਮਨਜੋਤ ਸਿੰਘ ਜੀ 11,000 ਰੁਪਈਏ ਗ੍ਰੀਨ ਕਾਰਡ ਮਿਲਣ ਵਾਸਤੇ ਅਰਦਾਸ।

ਮਿਲਣ ਦਾ ਕਾਰਜ ਰਾਸ ਕਰਨਾ। ਰਤਨ ਸਿੰਘ ਜੀ, ਅਮਰ ਸਿੰਘ ਜੀ, ਬਾਸਰੀ ਵਾਲੇ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਗ੍ਰੀਨ ਕਾਰਡ ਮਿਲਣ ਵਾਸਤੇ ਸਰਦਾਰ ਪ੍ਰਦੀਪ ਸਿੰਘ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਵਰਕ ਪਰਮਿਟ ਅਤੇ ਗ੍ਰੀਨ ਕਾਰਡ ਦੇ ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ ਚੜ੍ਹਦੀ ਕਲਾ ਰੱਖਣੀ। ਸਰਦਾਰ ਹਰਜੋਤ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਕੁਲਦੀਪ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ, ਚੜ੍ਹਦੀ ਕਲਾ ਬਖਸ਼ਣੀ, ਯਾਤਰਾ ਸਫਲੀ ਕਰਨੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਉਹਨਾਂ ਸੰਗਤਾਂ ਨੂੰ ਸਤਿਗੁਰਾਂ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ, ਸਾਰੇ ਪਹਿਲੀ ਵਾਰ ਅੰਮ੍ਰਿਤ ਛਕ ਰਹੇ ਹੋ, ਕਿਉਂ? ਸਤਸੰਗਤ ਜੀ, ਅੱਜ ਤਖ਼ਤ ਸਾਹਿਬ ਜੀ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੱਜਣਾਂ ਨੇ

केशी इशनान स्वच्छ बस्तर चिट्टे कछहरे ਅਤੇ ਪੰਜਾਂ ਕਕਾਰਾਂ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਪੌਣੇ 11 ਵਜੇ ਤਖ਼ਤ ਸਾਹਿਬ ਜੀ 'ਤੇ ਹਾਜ਼ਰ ਹੋ ਜਾਣ। ਅੱਜ ਅੰਮ੍ਰਿਤ ਸੰਚਾਰ

ਨਾਨਕ ਦਾਸ ਤੁਧ ਆਗੇ ਬਿਨ ਬਤਾ। ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਵੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਗੁਰੂ ਪਿਆਰੀ ਸਤ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

चक्र चिहन अर बरन जात अर पात नहन जह।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਆਪਣੀ ਸਤ ਸੰਗਤ ਰੂਪੀ ਗੋਦ ਦੇ ਅੰਦਰ ਬਿਠਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਨਾ ਕੀਤੀਆਂ ਨੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਪਣੇ ਆਪਣੇ ਮਨ ਨੂੰ ਗੁਰੂ ਉਪਦੇਸ਼ ਦੇ ਨਾਲ ਜੋੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਪੁੰਜ ਗੁਰਬਾਣੀ ਦੇ ਮੁਜਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੀ ਇਹ ਜਿਹੜੀ ਜ਼ੁਬਾਨ ਹੈ ਨਾ, ਸਾਡੀ ਇਹ ਜਿਹਵਾ, ਸਾਡਾ ਇਹ ਵਾਕ ਇੰਦਰਾ, ਸਾਡੀ ਇਹ ਰਸਨਾ, ਇਹ ਝੂਠ ਬੋਲਣ ਵਿੱਚ ਲੱਗੀ ਰਹਿੰਦੀ ਹੈ। ਕਿਸੇ ਦੀ ਨਿੰਦਿਆ ਕਰ ਦਿੱਤੀ, ਕਿਸੇ ਦੀ ਉਸਤਤ ਕਰ ਦਿੱਤੀ, ਕਿਸੇ ਦਾ ਮਜ਼ਾਕ ਉਡਾ ਦਿੱਤਾ, ਕਿਸੇ ਨੂੰ ਨੀਵਾਂ ਦਿਖਾ ਦਿੱਤਾ, ਕਿਸੇ ਦੀ ਝੂਠੀ ਵਡਿਆਈ ਕਰ ਦਿੱਤੀ। ਮਹਾਰਾਜ, ਇਹ ਜਿਹੜੀ ਸਾਡੀ ਜ਼ੁਬਾਨ ਹੈ, ਇਸ ਪ੍ਰਕਾਰ ਨਿੰਦਿਆ, ਉਸਤਤ ਅਤੇ ਹਾਸੇ ਦੇ ਵਚਨਾਂ ਵਿੱਚ ਅਤੇ ਝੂਠ ਬੋਲਣ ਵਿੱਚ ਲੱਗੀ ਹੋਈ ਹੈ, ਇਹ ਨਾਮ ਦਾ ਰਸ ਨਹੀਂ ਲੈਂਦੀ। ਮਹਾਰਾਜ, ਕਿਰਪਾਲਤਾ ਕਰਕੇ ਸਾਡੇ ਤਾਂ ਹੀ ਉਪਦੇਸ਼ ਦਿਓ। ਇਹ ਜਿਹੜੀ ਸਾਡੀ ਰਸਨਾ ਏ, ਇਹ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨੇ ਵਾਲੀ ਕਿਵੇਂ ਹੋ ਜਾਵੇ? ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ।
0: ਹੇ ਭਾਈ, ਆਪਣੀ ਰਸਨਾ ਨੂੰ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਉਪਦੇਸ਼ ਦਿੰਦੇ ਰਿਹਾ ਕਰੋ। ਇਹ ਰਸਨਾ, ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜੇਚਰ ਹਰ ਰਸ ਪੱਲੈ ਨਾ ਪਾਏ। ਰਸਨਾ ਨੂੰ ਉਪਦੇਸ਼ ਦਿੰਦੇ ਰਿਹਾ ਕਰੋ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਭਾਈ, ਰਸਨਾ ਸਫਲੀ ਨਹੀਂ ਹੁੰਦੀ ਨਾਮ ਜਪੇ ਤੋਂ ਬਿਨਾਂ। ਇਸ ਕਰਕੇ ਰਸਨਾ ਨੂੰ ਸਮਝਾਉਂਦੇ ਰਿਹਾ ਕਰੋ। ਹੇ ਮੇਰੀ ਰਸਨਾ, ਤੂੰ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਨੂੰ ਸਦਾ ਹੀ ਗਾਉਂਦੀ ਰਹੋ। ਤੂੰ ਝੂਠ ਨਾ ਬੋਲ, ਤੂੰ ਨਿੰਦਿਆ ਨਾ ਕਰ, ਅਵਗਣ ਨਾ ਦੂਸਰਿਆਂ ਦੇ ਫਰੋਲ, ਝੂਠੀ ਉਸਤਤ ਨਾ ਕਰ, ਕਿਸੇ ਦੀ ਖੁਸ਼ਾਮਦੀ ਨਾ ਕਰ। ਹੇ ਰਸਨਾ, ਪਰਮੇਸ਼ਰ ਜੀ ਨੇ ਤੈਨੂੰ ਮੁੱਖ ਦੇ ਵਿੱਚ ਇਹ ਬੋਲਣ ਦੀ ਕਲਾ ਪਾ ਕਰਕੇ ਜੋ ਲਗਾਇਆ ਨਾ, ਇਹ ਝੂਠ ਬੋਲਣ ਵਾਸਤੇ ਨਹੀਂ ਲਗਾਇਆ। ਇਹ ਗਾਲੀ ਗਲੋਚ ਵਾਸਤੇ, ਫਿੱਕੇ ਅਪਵਿੱਤਰ ਅਤੇ ਮੈਲੇ ਬੋਲ ਬੋਲਣ ਵਾਸਤੇ ਨਹੀਂ ਲਗਾਇਆ। ਤੈਨੂੰ ਗੁਣ ਗਾਇਨ ਕਰਨ ਵਾਸਤੇ ਰਸਨਾ ਮੁੱਖ ਦੇ ਵਿੱਚ ਪਰਮੇਸ਼ਰ ਜੀ ਨੇ ਤੈਨੂੰ ਲਗਾਇਆ ਹੈ ਅਤੇ ਬੋਲਣ ਕਲਾ ਤੇਰੇ ਵਿੱਚ ਪਾਈ ਹੈ। ਇਸ ਕਰਕੇ ਇਹ ਮੇਰੀ ਰਸਨਾ, ਮੇਰੀ ਜ਼ੁਬਾਨ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ, ਵਾਹਿਗੁਰੂ ਜੀ ਦੀ ਕੀਰਤੀ ਨੂੰ ਸਦਾ ਤੂੰ ਗਾਇਨ ਕਰਦੀ ਰਹੂ।
1: ਅਨਕ ਬਾਰ ਕਰ ਬੰਧਨ ਸੰਤਨ।
0: ਮਹਾਰਾਜ, ਹੋਰ ਕਿਹੜਾ ਸ਼ੁਭ ਕਾਰਜ ਕਰਨਾ ਕਰੀਏ ਕਿ ਸਾਡਾ ਪਾਰ ਉਤਾਰਾ ਹੋ ਜਾਵੇ? ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਬੰਧਨ ਸੰਤਨ, ਇਹ ਪਾਠ ਬੰਧਨ ਪੋਲਾ ਕਰਨਾ। ਜੇ ਬੰਧਨ ਕਰਾਂਗੇ ਤਾਂ ਸਾਧ ਸੰਗਤ ਜੀ ਬੰਨਣ ਜਿਹੜੇ ਪੈ ਜਾਂਦੇ ਨੇ ਇਹਨਾਂ ਵਿਕਾਰਾਂ ਦੇ, ਫਿਰ ਪਾਠ ਜਿਹੜਾ ਹੈ ਬੰਧਨ ਕਰਨ ਦੇ ਨਾਲ ਅਰਥ ਦਾ ਅਨਰਥ ਹੋ ਜਾਵੇਗਾ। ਪੋਲਾ ਪਾਠ ਕਰਨਾ, ਅਨੇਕ ਵਾਰ ਕਰ ਬੰਧਨ ਸੰਤਨ। ਭਾਈ, ਅਨੇਕਾਂ ਵਾਰ, ਬਾਰ ਬਾਰ ਸੰਤ ਜਨਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਨੀ ਕਰ, ਬੰਦਨਾ ਕਰਨੀ ਕਰ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡਿਆਂ ਦਾ ਧੰਨਵਾਦ, ਸੰਤਾਂ ਦੇ ਚਰਨਾਂ ਦੇ ਉੱਪਰ ਸੰਤਾਂ ਨੂੰ ਉੱਠਦਿਆਂ ਦੇ ਬੈਠਦਿਆਂ ਸੰਤਾਂ ਜੋੜਦਿਆਂ ਸ਼ਕਤਿਆਂ ਦੇ ਸ਼ਕਤਿਆਂ ਦੇ ਡੰਡਿਆਂ ਦੇ ਸ਼ਕਤਿਆਂ ਦੇ ਅੰਮ੍ਰਿਤ ਨਾਮ ਵਿਸਰਦਾ ਨਹੀਂ ਕਦੇ, ਅੰਮ੍ਰਿਤ ਉਹਨਾਂ ਨਾਮ ਦੇ ਨਸੀਏ ਮਹਾਤਮਾ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਨੀ ਕਰ, ਕਰਨੀ ਕਰ, ਜਿਹੜੀ ਨਮਸਕਾਰ ਹੈ ਨਾ ਉਹ ਅਨੇਕ ਵਾਰ ਬਸਣਾ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਬੈਠ ਕਰਕੇ ਜਪਨਾ ਕਰੀਏ, ਸਤਿ ਵਾਹਿਗੁਰੂ। ਭਾਈ, ਹਿਰਦੇ ਦੇ ਅੰਦਰ ਗੋਬਿੰਦ ਜੀ ਦੇ ਚਰਨਾਂ ਦੇ ਵਾਸਾ ਹੋ ਜਾਂਦਾ ਹੈ। ਸ਼ਰਾਮ ਦੀ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀ, ਫਰਮਾਉਂਦੇ ਹਨ ਜੀ,
1: ਦਵਾਰ ਨਾ ਪਲਾਵਾ
0: ਅੰਮ੍ਰਿਤ ਨਾਮ ਜਪਣੇ ਦਾ ਉਪਦੇਸ਼ ਦਿੰਦੇ ਹੋ ਜੀ, ਨਾਮ ਜਪਣੇ ਦਾ ਨਾਮ ਦੀ ਸਰਵਣ ਕਰੋ, ਨਾਮ ਜਪਣ ਵਾਲੇ ਨਾਮ ਸਰਵਣ ਕਰੋ, ਉਹਨਾਂ ਦੀ ਸੋਭਾ ਵਾਲੇ ਚਰਨ ਸੋਗਤ ਕਰੋ, ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰੋ, ਉਹਨਾਂ ਦਾ ਬੈਠਣਾ ਜਪਦੇ ਰਹੋ ਕਰੋ। ਮਹਾਰਾਜ ਜਦੋਂ ਵੀ ਆਪ ਬਚਤ ਕਰਦੇ ਹੋ ਨਾਮ ਜਪਣੇ ਦਾ ਉਪਦੇਸ਼ ਦਿੰਦੇ ਹੋ, ਨਾਮ ਜਪਣੇ ਹੋਰ ਵੀ ਤੇ ਦੁਨੀਆਂ ਦੇ ਅੰਦਰ ਧਰਮ ਦੇ ਕਾਰਜ ਹੋਰ ਵੀ ਤੇ ਦੁਨੀਆਂ ਦੇ ਅੰਦਰ ਧਰਮ ਦੇ ਕਾਰਜ ਜਾਪਤ ਕਰਨ ਜਾਂਦੇ ਨੇ, ਨੀਮ ਕਰਨਾ, ਸੰਜਮ ਕਰਨਾ, ਅਮਰਤ ਕਰਨੇ, ਸਾਰੇ ਜਪ ਕਰਨੇ, ਮਾਨ ਪ੍ਰਸਤੀ ਹੋਣਾ, ਸੰਨਿਆਸੀ ਬਣ ਜਾਣਾ, ਪ੍ਰਸਤੀ ਹੋਣਾ, ਪੰਜ ਦੁਨੀਆਂ ਤਪਾਉਣੀਆਂ, ਹੱਟ ਯੋਗ ਕਰਨਾ, ਕੋਈਆਂ ਯੋਗ ਕਰਨਾ, ਹੱਟ ਦੇ ਸਾਧਨ ਹੋਰ ਕੁਝ ਨਹੀਂ, ਯੋਗ ਕਰਨਾ, ਹੱਟ ਦੇ ਸਾਧਨ ਮਹਾਰਾਜ ਆਪ ਕੇਵਲ ਤਾਂ ਕੇਵਲ ਬੰਦਗੀ ਕਰਨੇ ਵਾਸਤੇ ਹੀ ਕਿਉਂ ਬੰਦਗੀ ਦਿੰਦੇ ਹਨ, ਕਰਨੇ ਵਾਸਤੇ ਹੀ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਭਾਈ ਅਸਨ ਦੇ ਭਾਵਾਂ ਦੇ ਵਿਚਾਰ ਕਰਦੇ ਨੇ, ਭਾਈ ਹੋਰ ਅਨੇਕ ਪ੍ਰਕਾਰ ਦੇ ਕਰਮ ਕਰਨੇ ਕਰਦੇ ਰਹਿਣ ਦੇ ਨਾਲ ਕਾਟ ਦੁਆਰੇ ਨੈਟ ਦੇ ਪਾਵਨ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ, ਬ੍ਰਹਮ ਗਿਆਨ ਨੇ ਕੋਈ ਜਾਣ ਕਰਕੇ ਨਦੀਆਂ ਦਰਿਆਵਾਂ ਤੇ ਹੁੰਦਾ ਰਹੇ ਕਰਕੇ ਨਦੀਆਂ ਦਰਿਆਵਾਂ ਪੈਦਾ ਹੁੰਦਾ ਰਹੇ, ਤੇ ਕੋਈ ਨਾ ਕਰਨ ਦੇ ਕਿੰਨੇ ਸਾਧਨ ਕਰ ਲਵੇ ਇਹ ਵੀ ਕਰ ਲਵੇ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਨਹੀਂ ਮਿਲਦਾ, ਦਰਵਾਜ਼ਾ ਨਹੀਂ ਮਿਲਦਾ ਕੇਵਲ ਤਾਂ ਕੇਵਲ ਨਾਮ ਜਪਣੇ ਦੇ ਨਾਲ ਹੀ ਬ੍ਰਹਮ ਗਿਆਨ ਮੁਕਤੀ ਦਾ ਬੜੇ ਵਜ਼ਾ ਲਿਦਾ ਹੈ, ਗਿਆਨ ਮਹਾਰਾਜ ਮਿਲਦਾ ਹੈ, ਫਿਰ ਸਾਰੀ ਨਾਮ ਜਪਦੇ ਵਾਹਿਗੁਰੂ ਕਰਨੇ ਦੇ ਨਾਲ ਵੀ ਇਹ ਜਿਹੜੀ ਦੇਖੀ ਹੈ ਨਹੀਂ ਹੁੰਦੀ, ਸਤਿਗੁਰੂ ਜੀ ਵਚਨ ਕਰਦੇ ਨੇ ਅਨੇਕਾਂ ਜਤਨ ਕਰਨੇ ਦੇ ਨਾਲ ਇਸ ਪ੍ਰਕਾਰ ਕੱਚੀ ਕੰਧ ਹੋਵੇ, ਜਿਸ ਮਿੱਟੀ ਦੀ ਬਣਾਈ ਹੋਈ ਕੰਧ ਹੋਵੇ, ਦੀਵਾਰਾਂ ਵੀ ਕੱਚੀਆਂ ਮਿੱਟੀ ਦੀ ਕੰਧ ਨੂੰ ਧੋ ਧੋ ਮਿੱਟੀ ਦੀ ਕੰਧ ਸਰਗੀ ਹੈ। ਜਿਸ ਅੰਮ੍ਰਿਤ ਨਾਮ ਨੂੰ ਲੈ ਕਰਕੇ ਅੰਮ੍ਰਿਤ ਨਾਮ ਦਾ ਜਪ ਕਰਕੇ ਸਾਰੇ ਸੁੱਖ ਪਾਇਆ, ਜਪ ਸਾਰੇ ਸੁੱਖਾਂ ਨੂੰ ਪਾਇਆ ਹੈ। ਜਿਸ ਕਿਸੇ ਨੇ ਸਿਮਰਨ ਕੀਤਾ ਹੈ ਭਾਈ, ਉਸੇ ਨੇ ਸੁੱਖ ਪਾਇਆ ਕੀਤਾ ਹੈ ਭਾਈ, ਕਰਕੇ ਜਿਸ ਕਰ ਸੁੱਖ ਲੋੜਦਾ ਇਸ ਸੁੱਖ ਪ੍ਰਾਪਤ ਕਰਨ ਦਾ ਲੋੜਦੇ ਹੋ ਨਾ, ਸੁੱਖ ਪ੍ਰਾਪਤ ਹੋ ਸੁੱਖ ਪਾਓ, ਚਾਹੇ ਸੋ ਨਾਨਕ ਕਾਓ, ਸਰਨ ਰਾਮ ਕੀ ਲੇਹ, ਸਰਨ ਸਰਬ ਵਿਆਪੀ ਦੇਹ ਜੀ ਦੇ, ਸਰਬ ਨਾਮ ਨੂੰ ਮੇਰੀ ਚਰਨਾਂ ਦੇ ਵਿੱਚ ਆ ਜਾਣਾ, ਨਾਮ ਨੂੰ ਮੇਰੀ ਚਰਨ ਭਾਈ, ਜਿਸ ਕਿਸੇ ਨੇ ਸੁੱਖ ਪਾਇਆ ਹੈ ਭਾਈ, ਅੰਮ੍ਰਿਤ ਨਾਮ ਨੂੰ ਪਾਇਆ ਹੈ ਸਾਰੇ ਅੰਮ੍ਰਿਤ ਨਾਮ ਪਾਇਆ ਹੈ ਕਿ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਜੰਜਾਲ ਇਹ ਬੰਧਨ ਨਹੀਂ ਛੁੱਟਦੇ, ਇਹ ਜੰਜਾਲ ਗ੍ਰਸਤੀ ਹਾਂ ਛੁੱਟਦੇ ਬੰਧਨ ਪਏ ਨੇ, ਧੀਆਂ ਪਿਆਰਾਂ ਦੇ ਤੇ ਮਤਨ ਪੁੱਤਾਂ ਦੇ ਧੀਆਂ ਪੁੱਤਰ ਇਸੇ ਪ੍ਰਕਾਰ ਜਿਹਨਾਂ ਦੇ ਜੀਤੀ ਦੇ ਸੰਬੰਧੀਆਂ ਦੇ ਮਿੱਤਰਾਂ ਦੇ ਦੁਖੀ ਦੇ ਦੇ ਮੁੰਡੇ ਬੰਦੇ ਪਏ ਨੇ, ਇਹਨਾਂ ਦੇ ਦੋਸਤ ਪਦਾਰਥਾਂ ਦਾ ਮੂਹ ਹੈ, ਘਰ ਦਾ ਮੂਹ ਹੈ, ਪਰਿਵਾਰ ਦਾ ਮੂਹ ਹੈ, ਆਪਣਾ ਸਰੀਰ ਦਾ ਮੂਹ ਹੈ, ਮਹਾਰਾਜ ਦੀ ਕਿਰਪਾ ਮੂਹ ਹੈ, ਕਰਕੇ ਦੱਸੋ ਇਹ ਬੰਦਨ ਕਿਵੇਂ ਟੁੱਟ ਜਾਂਦਾ ਹਨ, ਇਹ ਦੱਸੋ ਇਹ ਗਰੀਬ ਨਿਵਾਸ ਸਾਡੇ ਗੁਰੂ ਅਰਜਨ ਦੇਵ ਸਾਹਿਬ ਨੇ ਆਪਣਾ ਕਰ ਗੁਰੂ ਨਾਨਕ ਦੇਵ ਸਾਹਿਬ ਬ੍ਰਹਮਣ ਕਰਦੇ ਨੇ, ਕਰਕੇ ਜੀ ਦੇ ਪਰਵਾਰ ਤੋਂ ਪਰੇ ਕਿਤੇ ਜੋ ਵਿਆਪਕ ਰੂਪ ਦੇ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਹਨ, ਬ੍ਰਹਮ ਪਰਮੇਸ਼ਰ ਪਾਏ ਦਇਆਲ ਜਿਸ ਵੇਲੇ ਉਪਰਵਾਦ ਕਾਲੀਆਂ ਦੇ ਉੱਪਰ ਵਾਸੀ ਜੀ ਬਿਆਨ ਦੇ ਕਰ ਰਹੇ ਹਨ, ਭਾਈ ਪਾਰ ਪ੍ਰਕਿਰਤੀ ਦੇ ਪਰਵਾਰ ਪਰੇ ਨੇ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਦੇ ਅੱਦ, ਸ਼ਿਵ ਜੀ ਬ੍ਰਹਮਾ ਪਰਮੇਸ਼ਰ ਦੇ ਅੱਦ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਕਰਕੇ ਵੀ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਅੰਤ ਨਾ ਜਾਣੇ ਯੋਗ ਨੇ, ਆਦ ਅਰਥਨਾਥ ਸ਼੍ਰੀ ਜੀ ਬ੍ਰਹਮਾ ਵਿਸ਼ਨੂੰ ਜਿਸ ਦਾ ਉਰਾਰ ਪਾਰ ਨਹੀਂ ਮਾਰ ਸਕਦੇ, ਜਿਸ ਦਾ ਉਰਾਰ ਦੇ ਸਰਬ ਕਲਾ ਸਮਰਾਧੇ ਪਰਮੇਸ਼ਰ ਜੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰਦੇ ਹਨ, ਸਤਿਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ, ਇਹ ਜਿਹੜਾ ਸਾਡਾ ਮਨ ਮਹਾਰਾਜ, ਇਹ ਜਿਹੜਾ ਸਾਡੇ ਬੜਾ ਵੱਡਾ ਪਖਾਰੀ ਹੈ, ਬੜਾ ਵੱਡਾ ਕੰਗਾਲ ਹੈ, ਬੜਾ ਵੱਡਾ ਮੰਗਾ ਹੈ, ਕੰਗਾਲ ਹੈ, ਬਹੁਤ ਵੱਡੀ ਭੁੱਖ ਇਸ ਨੂੰ ਲੱਗੀ ਹੋਈ ਹੈ, ਬਹੁਤ ਵੱਡੀ ਮਨ ਇਸ ਲੱਗੀ ਹੋਈ ਹੈ, ਹਰ ਵੇਲੇ ਕੁਛ ਨਾ ਕੁਛ ਮੰਗਦਾ ਹੀ ਰਹਿੰਦਾ ਹੈ, ਹਰ ਵੇਲੇ ਕੁਛ ਨਾ ਕੁਛ ਮੰਗਦਾ ਹੀ ਰਹਿੰਦਾ ਹੈ, ਕੋਈ ਮੰਗਣਾ ਹੈ ਭਾਵੇਂ ਬੰਦੇ ਆਸੂ ਦੇ ਸਤਿਗੁਰੂ ਜੀ ਦੇ ਪਾਸੋਂ ਜਾ ਕਰਕੇ ਮੰਗਣਾ ਹੈ, ਸਤਿਗੁਰੂ ਜੀ ਦਾ ਦੁਨੀਆ ਵੀ ਮੰਗਣਾ, ਮੰਗਦਾ ਮੰਗਦਾ ਕਿਧਰੇ ਨਾਮ ਨੂੰ ਮੰਗਣਾ ਭੁੱਲਣਾ ਨਾ, ਜਿਹੜਾ ਕਿਧਰੇ ਨਾਮ ਨੂੰ ਮੰਗਣਾ ਭੁੱਲਣਾ, ਪਹਿਲੇ ਨੰਬਰ ਤੇ ਰੱਖਣਾ ਹੈ ਤੇ ਬਾਕੀ ਦੀਆਂ ਨੂੰ ਪਹਿਲੇ ਨੰਬਰ ਤੇ ਰੱਖਣਾ ਹੈ, ਤੇ ਬਾਕੀ ਮੰਗਣ ਦੀ ਜੁਗਤ ਦੀ ਨੰਬਰ ਤੇ ਰੱਖਣਾ ਹੈ, ਮਹਾਰਾਜ ਸਾਡਾ ਮਨ ਐਸਾ ਮੰਗਦਾ ਹੋ ਰਿਹਾ ਹੈ, ਮਹਾਰਾਜ ਸਾਡਾ ਮਨ ਐਸਾ ਨਹੀਂ ਮੰਗਦਾ ਹੈ, ਤਾਂ ਦਰੁਸਤੀ ਵੀ ਮੰਗਦਾ ਹੈ, ਪਰਿਵਾਰ ਦੇ ਚਾਹਤਾ ਵੀ ਮੰਗਦਾ ਹੈ, ਮੰਗਦਾ ਹੈ ਪਰਿਵਾਰ ਦੇ ਅੰਦਰ ਕੁਛ ਮੰਗਦਾ, ਕਿਹੜੇ ਵੀ ਮੰਗਦਾ ਹੈ, ਪਰਿਵਾਰ ਦੇ ਜਤਨ ਵੀ ਮੰਗਦਾ ਹੈ, ਦੌਲਤ ਮੰਗਦਾ ਹੈ, ਸ਼ੋਹਰ ਮੰਗਦਾ ਹੈ, ਤੌਲ ਇੱਜ਼ਤ ਮੰਗਦਾ ਹੈ, ਮਾਨ ਸਨਮਾਨ ਮੰਗਦਾ ਹੈ, ਬਸਤਾ ਮੰਗਦਾ ਹੈ, ਮੰਗਦਾ ਹੈ, ਮਨ ਮੰਗ ਬੰਗਲੇ ਵੀ ਮੰਗਦਾ ਹੈ, ਮੰਗਦਾ ਹੈ, ਹਾਥੀ ਘੋੜੇ ਮੰਗਦਾ ਹੈ, ਅੱਜ ਦੇ ਸਮੇਂ 'ਚ ਹਾਥੀ ਇਹ ਮੰਗਦਾ ਹੈ, ਲਗਜ਼ਰੀ ਕਾਰਾਂ ਗੱਡੀਆਂ ਵੀ ਮੰਗਦਾ ਹੈ, ਲਗਜ਼ਰੀ ਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨਾ ਕੁਛ ਮੰਗਣ ਦੇ ਬਾਵਜੂਦ ਵੀ ਮਨ ਮੰਗਣ ਦੀ ਲਾਲਸਾ ਦੇ ਮਨ ਦੀ ਮੰਗਣ ਦੀ ਮਨਸਾ ਦਾ ਮੰਗਦਾ ਹੀ ਹੈ, ਤਾਂ ਵੀ ਮੰਗਣੀਆਂ ਮੰਗਾਂ ਤਾਂ ਅੱਜ ਤੱਕ ਸਤਿਗੁਰੂ ਜੀ ਨੇ ਦਰ ਕੋ ਮਿਲ ਗਈਆਂ, ਸਤਿਗੁਰੂ ਜੀ ਦੇ ਕੋਈ ਪ੍ਰਾਣ ਨਹੀਂ, ਕਾਪੀ ਪੈਨ ਲੈ ਕੇ ਲਿਖਣ ਬੈਠ ਜਾਵੇ ਨਾ ਕਿ ਮੈਨੂੰ ਕੀ ਮਿਲਿਆ, ਸਾਰੀ ਜ਼ਿੰਦਗੀ ਬਿਨਾਂ ਕਿ ਮੈਨੂੰ ਕੀ ਮਿਲਿਆ, ਜਨਮ ਤੋਂ ਲੈ ਕੇ ਅੱਜ ਤੱਕ ਕੀ ਮਿਲਿਆ, ਕੀ ਖੇਡਾ, ਕੀ ਕੀਤਾ, ਕੀ ਕਿਨ ਖਾਤਰ ਨਾਲ ਸੁੱਖਾਂ ਨੂੰ ਮਾਣਿਆ, ਕਿੰਨੀ ਵਾਰ ਖੁਸ਼ੀਆਂ ਮਾਣੀਆਂ, ਕਿੰਨੀ ਵਾਰ ਹੱਸੇ, ਕਿੰਨੀ ਵਾਰ ਸੀਆਂ ਮਾਣਿਆ, ਕਿੰਨੀ ਵਾਰ ਭੋਜਨ ਛਕੇ, ਕਿੰਨੀ ਵਾਰ ਇਸ ਪ੍ਰਚਾਰ ਸੁੱਖ ਮਾਣੇ, ਕਿੰਨੀ ਪ੍ਰਕਾਰ ਨਿਰਗਾਰ ਸੁੱਖ ਮਾਣੇ, ਕਾਮ ਕੀ ਕਾਰ ਨਿੰਦਰਾ, ਕਿੰਨੀ ਵਾਰ ਮਨ ਭਉ ਦੇ ਆਦਾਰਥ ਮਿਲੇ, ਕਿੰਨੀ ਵਾਰ ਮਨ ਭਉ ਦੀ ਦਾ ਸਹਿਰ ਗਾਹ, ਕਿੰਜਾ ਕੀ ਸਹਿਰਾ ਦੀ ਭਉ ਦੀ ਦਾ ਸਹਿਰ ਗਾਹ, ਜੇ ਕੋਈ ਪ੍ਰਾਣੀ ਖੁਦ ਆਪਣੇ ਮਾਣੇ ਹੋਏ ਸੁੱਖ ਨੂੰ ਲਿਖਦਾ, ਖੁਦ ਆਪਣੇ ਮਨ ਦੇ ਸੁੱਖ ਨਹੀਂ ਲਿਖਦਾ, ਜਦ ਤੱਕ ਇਹ ਸਾਰੇ ਸੈਂਕੜੇ ਲਿਖ ਲਵੇ, ਹਜ਼ਾਰਾਂ ਲਿਖ ਲਵੇ, ਲੱਖਾਂ ਲਿਖ ਲਵੇ, ਹਜ਼ਾਰਾਂ ਜਿੰਨੇ ਸੁੱਖ ਮਾਣੇ ਨੇ ਲਵੇ, ਲਿਖ ਲੋ ਰਹਿ ਜਾਣਗੇ, ਮਾਣੇ ਨੇ ਫਿਰ ਮਹਾਰਾਜ ਇਹਦੇ ਸੁੱਖਾਂ ਨੂੰ ਮਾਣਿਆ, ਇਹਦੀਆਂ ਲੈਲੀਆਂ ਨੂੰ ਮਾਣਿਆ, ਜਿਹੜੀਆਂ ਦਾਤਾਂ ਲੈ ਲਈ ਆਪਣੇ ਪਾਸ ਵਿੱਚ ਗਿਣਦੇ ਰਹੀਏ, ਤੇ ਗਿਣਦੇ ਨਹੀਂ ਜਾਣਗੀਆਂ, ਗਿਣਦੇ ਰਹੀਏ, ਪਰ ਮੈਂ ਗਿਣਦੇ ਰਹੀਏ, ਭੁੱਖਾਂ ਦਾ ਭਾਈ ਹੈ, ਮਨ ਫਿਰ ਵੀ ਜਿਵੇਂ ਕਾਲਾ ਖੱਬਲ ਹੋਵੇ, ਜਿਵੇਂ ਇੱਕ ਵਾਰ ਧੋਈਏ, ਦੋ ਵਾਰ ਧੋਈਏ, 10 ਵਾਰ ਧੋਈਏ, 20 ਵਾਰ ਧੋਈਏ, 50 ਵਾਰ ਧੋਈਏ, 100 ਵਾਰ ਧੋਈਏ, ਕੰਬਲ ਕਾਲਾ ਦਾ ਕਾਲਾ ਹੀ ਰਹਿੰਦਾ ਹੈ, ਤੇ ਕੰਬਲ ਕਾਲਾ ਪਾਣੀ ਦੇ ਨਾਲ ਧੋਤੇ ਆ, ਸਾਬਣ ਦੇ ਨਾਲ ਨਹੀਂ ਧੋਤੇ ਆ, ਧੋਤੇ ਆ, ਉਸ ਦਾ ਕਾਲਾ ਰੰਗ ਬਦਲ ਕੇ ਚਿੱਟਾ ਰਹਿੰਦਾ ਹੋ ਜਾਂਦਾ, ਕਾਲਾ ਰੰਗ ਕਿਸੇ ਹੋਰ ਰੰਗ ਦਾ ਨਹੀਂ ਹੋ ਜਾਂਦਾ, ਕਿਸੇ ਮਹਾਰਾਜ ਦੇ ਸੀ ਉਹ ਕਰਦਾ ਸਾਡਾ ਮਨ ਹੈ, ਕਿਸੇ ਇੰਨੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਇੰਨੇ ਸੁੱਖਾਂ ਨੂੰ ਮਾਣ ਕਰਕੇ ਇੰਨੇ ਭੁੱਖਾਂ ਦਾ ਭੁੱਖ ਹੀ ਹੈ, ਫਿਰ ਮੇਰੇ ਮੰਗਤਾ ਮੰਗਦਾ ਹੈ, ਸਾਨੂੰ ਮੰਗੀ ਜਾਂਦਾ ਹੈ, ਮੰਗਤਾ ਮਨ ਪਦਾਰਥ ਮਹਾਰਾਜ ਜੀ ਜੇ ਦਾਤਾ ਜੀ ਕਿਰਪਾਲਤਾ ਕਰੋ, ਆਜ ਸੱਚੇ ਪਾਤਸ਼ਾਹ ਨੂੰ ਮੰਗਣੇ ਦੀ ਦਾਤ ਦੱਸੋ, ਕਿਹੜੀ ਉਹ ਵਸਤੂ ਕਿਵੇਂ ਮੰਗ ਲਈਏ, ਕਿਹੜੀ ਉਹ ਵਸਤੂ ਜਿਸ ਵਸਤੂ ਨੂੰ ਮੰਗ ਕੇ ਮਨ ਦੀ ਭੁੱਖ ਉੱਤੇ ਜਾਵੇ, ਮੰਗ ਕੇ ਮਨ ਦਾ ਗੁਰਦੇਵ ਰਜਾਵੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਮਹਾਰਾਜ ਕਲੜਾ ਲੱਗ ਜੇ ਅੰਦਰ ਸਦੇਸ਼ ਦੀ ਬਖਸ਼ਿਸ਼ ਕਰਦੇ ਹਨ, ਭਾਈ ਗੋਬਿੰਦ ਦੇ ਗੋ ਅਰੀ ਗੋਬਿੰਦ ਦੇ ਤੇ ਗੋ ਜੋ ਪਰਮੇਸ਼ਰ ਜੀ ਨੇ ਨਾ ਜੋ ਕਿ ਸਿੱਖ ਦੇ ਜੀ ਜੀ ਨਾਮ ਹੈ, ਸੀ ਨਾਮ ਦੀ ਦਾਤ ਮੰਗ ਲੜਾ ਕਰ, ਨਾਮ ਦੀ ਦਾਤ ਇੱਕ ਨਾਮ ਦੀ ਦਾਤ ਮੰਗਣੇ ਦੇ ਨਾਲ ਇੱਕ ਨਾਰੀ ਦਾ ਖਾਤ ਮਿਟ ਜਾਂਦੀ ਹੈ, ਸਾਰੀ ਸਾਖ ਨਾਮ ਜਗਦਾ ਹੈ ਮੇਰਾ, ਸਾਚੇ ਨਾਮ ਖਾਸ ਜਿਹੜੀ ਗੱਲ ਕਿਰਤ ਦੇ ਵਿੱਚ ਯਾਦ ਨਹੀਂ ਹੁੰਦੀ, ਜਦੋਂ ਨਾਮ ਚੱਪੀਏ ਦੇ ਵਿੱਚ ਯਾਦ ਆਉਣੇ ਲੱਗਦੀ ਹੈ, ਜਪੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀ ਬਖਸ਼ਿਸ਼ ਨਹੀਂ ਕਰੋ ਜਿਸ ਦੇ ਨਾਲ ਇਹ ਜਿਹੜਾ ਮਨ ਉਹ ਨਾਮ ਦੇ ਰਾਸੀਆ ਹੋ ਜਾਵੇ, ਮਨ ਹੈ ਕਿਹੜੀ ਉਹ ਦਾਤ ਹੋਰ ਮੰਗ ਲਈਏ ਜਿਸ ਦੇ ਨਾਲ ਨਾਮ ਪਿਆਰਾ ਲੱਗੇ, ਲਈਏ ਜਿਸ ਦੇ ਸਾਧਨਾਂ ਜੀ ਬਿਆਨ ਕਰਮੀਆਂ ਕਰਦੇ ਨੇ, ਫਿਰ ਸਤਿਗੁਰ ਦੇ ਵਿੱਚ ਦਾ ਇਹ ਮੰਗੋ, ਫਿਰ ਹਲ ਸੰਤਿਕ ਲਗੀ ਕੋ ਟਹਿਲ ਸਤਜਨ ਦੀ ਟਹਿਲ ਮੰਗ ਲਵੋ ਮਹਾਰਾਜ, ਸਤਜਨ ਦੀ ਟਹਿਲ ਜੰਨਾ ਆਪ ਜੀ ਦੇ ਸੰਤਾਂ ਨੂੰ ਸਵਾਸ ਜਿਹੜਾ ਸਲਾਮ ਕਰਦੇ ਭੁੱਲਦਾ ਨਹੀਂ, ਸਵਾਸ ਨੇ ਸਾਧ ਸੰਗਤ ਜਿਹੜਾ ਅੰਗਰੇਜ਼ ਵਿੱਚ ਬੈਠ ਗਿਆ, ਸਾਧ ਸੇ ਨਹੀਂ ਲੱਗੀ ਜਿਹੜਾ ਬੈਠ ਗਿਆ, ਜਿਹੜਾ ਬੈਠਾ ਵਾਲਾ ਬਾਹਰ ਕਿਹੜਾ ਜਾ ਪੁੱਛਦਾ ਕਿ ਹਜ਼ੂਰ ਸਾਹਿਬ ਜਿਹੜਾ ਜਹਾਜ਼ ਦੇ ਵਿੱਚ ਬੈਠ ਗਿਆ, ਜਿਹੜਾ ਪੁੱਛਣਾ ਤੇ ਨਹੀਂ ਨਾ ਪਿਆ ਕਿ ਹਜ਼ੂਰ ਸਾਹਿਬ ਨੂੰ ਆਕਾਸ਼ ਤੇ ਕਿਹਦੇ ਕਿਹਾ ਰਸਤੇ ਜਾਣਾ ਹੈ, ਆਪਣੂ ਆਕਾਸ਼ ਵਿੱਚ ਜਿਸ ਨੇ ਰਸਤੇ ਦੇ ਜਾਣ ਦੇ ਘਰ ਦੀ ਸੰਗਤੇ ਕਰ ਲਈ ਉਹ ਮੰਜ਼ਲ ਤੇ ਪਹੁੰਚ ਜਾਂਦਾ ਹੈ, ਗਤ ਕਰ ਲਈ ਉਹ ਜਿਸ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਸੰਤ ਦੀ ਵਾਹਿਗਤ ਕਰ ਲਈ ਉਹ ਪਰਮੇਸ਼ਰ ਦੀ ਕਿਰਪਾ ਕਰ ਲਈ ਜਾਂਦਾ ਹੈ, ਉਹ ਪਰਮੇਸ਼ਰ ਦੀ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਬਚਨ ਪ੍ਰਾਪਤ ਕਰ ਲਿਆ ਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਸਾਧੂ ਜਨਾਂ ਦੀ ਸੰਗਤ ਮੰਗ ਲੈ ਨਾ ਕਰੋ, ਜਨਾਂ ਸਾਨੂੰ ਆਪਣੇ ਪਿਆਰੇ ਸੰਤ ਜਨਾਂ ਦੀ ਟਹਿਲ ਆਪਣੇ ਪਿਆਰੇ ਸੰਤ ਜਨਾਂ ਦੀ ਸਹਿਲ ਬਖਸ਼ਿਸ਼ ਕਰਨੇ ਸਾਧੂਆਂ
2: ਕਹਿੰਦੇ ਨੇ ਜੀ ਕੋਈ ਮੁਸਲਮਾਨ ਰਾਜਾ ਹੋਇਆ ਤੇ ਕ੍ਰਿਸ਼ਨ ਜੀ ਨੂੰ ਬਦਨਾਮ ਕਰਨ ਵਾਸਤੇ ਉਹਨੇ ਐਵੇਂ ਮੂਰਤ ਬਣਾਈ ਸੀ। ਇਸ ਦੇ ਪਿੱਛੇ ਸੱਚ ਕੀ ਹੈ ਉਹ ਜਾਣਨ ਰਹੋ ਵਿਚਾਰ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਬਚਨ ਕੀਤਾ, ਭਾਈ ਪੱਥਰ ਦੀ ਮੂਰਤ ਪਰਮੇਸ਼ਰ ਨਹੀਂ, ਪੱਥਰ ਭਗਵਾਨ ਨਹੀਂ, ਪੱਥਰ ਰੱਬ ਨਹੀਂ। ਤੇ ਇਹ ਪੱਥਰ ਜੇ ਰੱਬ ਨਹੀਂ ਤੇ ਫਿਰ ਪੱਥਰ ਨੂੰ ਰੱਬ ਕਹਿ ਕਰਕੇ ਕੀਤੀ ਹੋਈ ਉਸਦੀ ਇਹ ਆਰਤੀ ਵੀ ਪ੍ਰਵਾਨ ਨਹੀਂ। ਕਹਿਣ ਲੱਗੇ ਮਹਾਰਾਜ ਸੰਧਿਆ ਤੇ ਕਰਨੀ ਭਗਵਾਨ ਜੀ ਦੀ ਆਰਤੀ ਤੇ ਕਰਨੀ ਹੈ ਨਾ। ਤੇ ਆਪ ਜੀ ਨੇ ਬਚਨ ਕੀਤਾ, ਜਿਸ ਭਗਵਾਨ ਜੀ ਦੀ ਆਰਤੀ ਨਿਰਗੁਣ ਬ੍ਰਹਮ ਦੀ ਕਰਨੀ ਉਹ ਤੇ ਸੁਤੇ ਸਿੱਧ ਹੋ ਰਹੀ ਹੈ। ਨਿਰਗੁਣ ਬਰਮ ਬ੍ਰਹਮ ਪਾਰ ਬ੍ਰਹਮ ਪਰਮੇਸ਼ਰ ਵੈਰਾਟ ਸਰੂਪ, ਜਿਸ ਨੂੰ ਸ਼ਾਸਤਰ ਕਹਿੰਦੇ ਨੇ ਚੰਦ ਤੇ ਸੂਰਜ ਦੋਵੇਂ ਉਸਦੀਆਂ ਅੱਖਾਂ ਨੇ, ਇਹ ਜਿੰਨਾ ਵੀ ਪ੍ਰਿਥਵੀ ਮੰਡਲ ਸਾਰਾ ਉਸਦੇ ਪੇਟ ਦੇ ਅੰਦਰ ਹੈ, ਜਿਹੜੀਆਂ 96 ਕਰੋੜ ਮੇਘ ਮਾਲਾ ਨੇ ਇਹ ਪਰਮੇਸ਼ਰ ਜੀ ਦੀ ਬਿੰਦ ਹੈ, ਇਹ ਜਿੰਨੀਆਂ ਨਦੀਆਂ ਤੇ ਦਰਿਆ ਵਗਦੇ ਨੇ ਇਹ ਪਰਮੇਸ਼ਰ ਜੀ ਦੀਆਂ ਨਾੜਾਂ ਨੇ, ਆਕਾਸ਼ ਜਿੱਥੇ ਤੱਕ ਨਾ ਤੇ ਕਦੇ ਕਿਸੇ ਦੀ ਨਜ਼ਰ ਪਹੁੰਚਦੀ ਤੇ ਨਾ ਕਿਸੇ ਦੀ ਸਾਧ ਸੰਗਤ ਜੀ ਸਾਇੰਸ ਦੀ ਖੋਜ ਪਹੁੰਚਦੀ ਹੈ, ਉਸ ਆਕਾਸ਼ ਦੇ ਅੰਦਰ ਪਰਮੇਸ਼ਰ ਜੀ ਦਾ ਸੀਸ ਹੈ ਤੇ ਪਾਤਾਲ ਦੇ ਅੰਦਰ ਪਰਮੇਸ਼ਰ ਜੀ ਦੇ ਚਰਨ ਨੇ। ਇਵੇਂ ਵੈਰਾਟ ਸਰੂਪ ਜਿਸ ਪਰਮੇਸ਼ਰ ਜੀ ਨੂੰ ਕਥਨ ਕੀਤਾ ਨਾ, ਉਸ ਵੈਰਾਟ ਸਰੂਪ ਪਰਮੇਸ਼ਰ ਜੀ ਦੀ ਆਰਤੀ ਕੁਦਰਤ ਦੁਆਰਾ ਹੋ ਰਹੀ ਹੈ, ਜਾਂ ਕਹਿ ਲਈਏ ਨਿਰਗੁਣ ਬ੍ਰਹਮ ਜੀ ਦੀ ਆਰਤੀ ਕੁਦਰਤ ਦੁਆਰਾ ਹੋ ਰਹੀ ਹੈ। ਪੁੱਛਿਆ ਮਹਾਰਾਜ ਕੁਦਰਤ ਦੁਆਰਾ ਨਿਰਗੁਣ ਦੀ ਆਰਤੀ ਕਿਵੇਂ ਹੁੰਦੀ ਹੈ? ਫਿਰ ਆਪ ਜੀ ਨੇ ਬਚਨ ਕੀਤਾ, ਗਗਨ ਮੈਂ ਥਾਲ, ਇੱਥੇ ਪਾਠ ਮੈਂ ਨਹੀਂ ਮੈਂ ਕਰਨਾ, ਬਿੰਦੀ ਨਹੀਂ ਲਾਉਣੀ ਦੁਲਾਵਾਂ ਦੇ ਉੱਪਰ, ਮੰਮੇ ਦੁਲਾਵਾਂ ਮੈਂ, ਮੈਂ ਦਾ ਅਰਥ ਹੈ ਸਰੂਪ। ਭਾਈ ਇਹ ਜਿਹੜਾ ਗਗਨ ਆਕਾਸ਼ ਹੈ ਨਾ, ਇਹ ਥਾਲ ਸਰੂਪ ਹੈ। ਮਹਾਰਾਜ ਥਾਲ ਵਿੱਚ ਤਾਂ ਦੀਵੇ ਬਾਲੀ ਦੇ ਨੇ, ਅਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ ਇਹ ਚੰਦ ਅਤੇ ਸੂਰਜ ਦੋਵੇਂ ਦੀਵੇ ਨੇ। ਮਹਾਰਾਜ ਮੋਤੀ ਰੱਖੀ ਦੇ ਨੇ, ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ ਇਹ ਜਿੰਨਾ ਤਾਰਾ ਮੰਡਲ ਇਹ ਮੋਤੀ ਹੀ ਨੇ। ਮਹਾਰਾਜ ਚੌਰ ਕਰੀਦਾ ਤੇ ਆਪ ਜੀ ਨੇ ਬਚਨ ਕੀਤਾ ਇਹ ਜਿਹੜੀ ਹਵਾ ਚੱਲ ਰਹੀ ਹੈ ਨਾ ਪਵਨ ਚਵਰੋ ਕਰੇ ਇਹ ਹਵਾ ਚੌਰੀ ਕਰ ਰਹੀ ਏ, ਪਾਰ ਬ੍ਰਹਮ ਪਰਮੇਸ਼ਰ ਨਿਰਗੁਣ ਜੀ ਦੀ ਆਰਤੀ ਸੁਤੇ ਸਿੱਧ ਹੋ ਰਹੀ ਏ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਆਰਤੀ ਦਾ ਖੰਡਨ ਕੀਤਾ ਜਿੱਥੇ ਦੀਵੇ ਤੇ ਜਗਾਏ ਜਾਂਦੇ ਨੇ, ਫੁੱਲ ਤੇ ਚੜਾਏ ਜਾਂਦੇ ਨੇ, ਘੰਟੀਆਂ ਤੇ ਵਜਾਈਆਂ ਜਾਂਦੀਆਂ ਨੇ, ਪਰ ਨਾਮ ਨਹੀਂ ਜਪਿਆ ਜਾਂਦਾ। ਬਿਨਾਂ ਨਾਮ ਜਪੇ ਤੋਂ ਪੱਥਰ ਨੂੰ ਰੱਬ ਕਹਿ ਕੇ ਥਾਲ ਘੁਮਾਈ ਜਾਓ ਤੇ ਫਿਰ ਕੋਈ ਆਰਤੀ ਨਹੀਂ। ਤੇ ਜਿਹੜਾ ਸਵਾਲ ਕੀਤਾ ਜਾਂਦਾ ਜੀ ਫਿਰ ਹਜ਼ੂਰ ਸਾਹਿਬ ਆਰਤੀ ਕਿਉਂ ਕੀਤੀ ਜਾਂਦੀ ਏ, ਭਾਈ ਹਜ਼ੂਰ ਸਾਹਿਬ ਜਿਹੜੀ ਆਰਤੀ ਹੁੰਦੀ ਏ ਉਹ ਸਰਗੁਣ ਦੀ ਹੁੰਦੀ ਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਨਾ, ਤੀਨ ਰੂਪ ਹੈ ਮੋਹੇ ਕੇ ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋ ਹੇ ਸਮਝਾਏ। ਭਾਈ ਨੰਦ ਲਾਲ ਜੀ ਸਾਡੇ ਤਿੰਨ ਸਰੂਪ ਨੇ। ਮਹਾਰਾਜ ਕਿਹੜੇ ਕਿਹੜੇ ਤਿੰਨ ਸਰੂਪ ਨੇ? ਬਚਨ ਕੀਤਾ ਇੱਕ ਸਰੂਪ ਤੇ ਨਿਰਗੁਣ ਹੈ, ਜੋ ਘੱਟ ਘੱਟ ਮੈਂ ਹਰ ਜੂ ਬਸੈ, ਜੋ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਨਹਾਰ, ਜੋ ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ ਪ੍ਰਕਾਸ਼ ਰੂਪ ਹੋ ਕਰਕੇ, ਇੱਕ ਤੇ ਸਾਡਾ ਨਿਰਗੁਣ ਸਰੂਪ ਹੈ, ਦੂਸਰਾ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ 10 ਜਾਮਿਆਂ ਤੱਕ ਜਿਸ ਦੇ ਦਰਸ਼ਨ ਕੀਤੇ ਨੇ, ਤੇ ਤੀਸਰਾ ਸਰੂਪ ਕਿਹੜਾ ਜੀ? ਗੁਰ ਸ਼ਬਦ। ਇਹ ਗੁਰੂ ਕਾ ਸ਼ਬਦ, ਗੁਰਬਾਣੀ ਦੇ ਸ਼ਬਦ ਸਾਡਾ ਪ੍ਰਤੱਖ ਸਰੂਪ ਹੈ, ਕਹੂੰ ਤੋ ਇਹ ਸਮਝਾਏ। ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ ਨਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਸਰੀਰ ਪੰਥ ਵਿੱਚ ਆਤਮਾ ਗ੍ਰੰਥ ਵਿੱਚ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਆਮ ਸਾਧਾਰਨ ਗ੍ਰੰਥਾਂ ਵਰਗੇ ਗ੍ਰੰਥ ਤੇ ਹਿਕਮਤ ਦੀਆਂ, ਇਸੇ ਪ੍ਰਕਾਰ ਵੱਡੀਆਂ ਕਿਤਾਬਾਂ ਨੂੰ ਵੀ ਕਿਹਾ ਜਾਂਦਾ, ਧਾਰਮਿਕ ਕਿਤਾਬਾਂ ਨੂੰ ਵੀ ਕਿਹਾ ਜਾਂਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹੋ ਜਿਹੇ ਗ੍ਰੰਥ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਗ੍ਰੰਥ ਨੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਤੇ ਗੁਰੂ ਕਿਹੋ ਜਿਹਾ ਮੰਨਣਾ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਦੇਹ ਨਾਮ ਸਰੀਰ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰਾਂ ਦਾ ਸਰੀਰ ਜਾਣਨਾ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ। ਭਾਈ ਜਿਹੜੀ ਆਰਤੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗਗਨਮੈ ਥਾਲ ਸ਼ਬਦ ਵਿੱਚ ਉਚਾਰੀ ਉਹ ਨਿਰਗੁਣ ਦੀ ਆਰਤੀ ਹੈ। ਤੇ ਜਦੋਂ ਹਜ਼ੂਰ ਸਾਹਿਬ ਫਿਰ ਦੇਸੀ ਘਿਓ ਦੇ ਦੀਪਕ ਬਾਲ ਕਰਕੇ ਆਰਤੀ ਕੀਤੀ ਜਾਂਦੀ ਏ, ਇਹ ਸਰਗੁਣ ਦੀ ਕੀਤੀ ਜਾਂਦੀ ਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾਂਦੀ ਏ, ਇਹ ਦਸਾਂ ਪਾਤਸ਼ਾਹੀਆਂ ਜੀ ਦੀ ਕੀਤੀ ਜਾਂਦੀ ਏ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਗੁਰੂ ਦੀ ਕੀਤੀ ਜਾਂਦੀ ਏ। ਤੇ ਸ਼ਬਦ ਗੁਰੂ ਦੀ ਆਰਤੀ ਵੀ ਫਿਰ ਬਿਨਾਂ ਬਾਣੀ ਤੋਂ ਨਹੀਂ ਕੀਤੀ ਜਾਂਦੀ, ਗੁਰਬਾਣੀ ਦੇ ਸ਼ਬਦ ਪੜ੍ਹ ਕੇ ਕੀਤੀ ਜਾਂਦੀ ਏ। ਖੁਸ਼ਬੂਈਆਂ ਕਰਨੀਆਂ, ਛਿੜਕਾਓ ਕਰਨੇ, ਚੰਦਨ ਕੇਸਰ ਦੇ ਇਸੇ ਪ੍ਰਕਾਰ ਸਾਧ ਸੰਗਤ ਜੀ ਲੇਪ ਬਣਾਉਣੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਖੁਸ਼ਬੂਈਆਂ ਫੁੱਲ ਮਾਲਾਵਾਂ ਭੇਟ ਕਰਨੀਆਂ, ਫੁੱਲ ਅਰਪਣ ਕਰਨੇ, ਪਰਫਿਊਮ ਸੁਗੰਧੀਆਂ ਵਾਲੇ ਛਿੜਕਣੇ, ਇਹ ਸਾਧ ਸੰਗਤ ਜੀ ਅਰਚਾ 9 ਭਗਤੀਆਂ ਦੇ ਵਿੱਚੋਂ ਇੱਕ ਭਗਤੀ ਸਦਵਾਉਂਦੀ ਏ। ਹੁਣ ਘਿਓ ਦੇ ਦੀਪਕ ਬਾਲੇ ਗਏ, ਖੁਸ਼ਬੂ ਹੋ ਗਈ, ਅਰਚਨਾ ਭਗਤੀ ਅਰਚਾਨ ਭਗਤੀ ਤੇ ਹੋ ਹੀ ਗਈ, ਨਾਲ ਦੀ ਨਾਲ ਜਦੋਂ ਗੁਰਬਾਣੀ ਦੇ ਸ਼ਬਦ ਪੜ੍ਹੇ ਗਏ ਤੇ ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਜੀਆਂ ਦੇ ਹਾਜ਼ਰ ਨਾਜ਼ਰ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਆਰਤੀ ਵੀ ਹੋ ਗਈ। ਸਰਗੁਣ ਸਰੂਪ ਦੀ ਆਰਤੀ ਕੀਤੀ ਤੇ ਉਹ ਵੀ ਗੁਰ ਸ਼ਬਦ ਨੂੰ ਮਿਲਾ ਕਰਕੇ, ਗੁਰਬਾਣੀ ਨੂੰ ਮੇਲ ਕਰਕੇ, ਨਾਮ ਨੂੰ ਮੇਲ ਕਰਕੇ, ਨਾਮ ਤੋਂ ਬਿਨਾਂ ਪੱਥਰ ਅੱਗੇ ਥਾਲ ਘੁਮਾਉਣੇ, ਇਹ ਤੇ ਪਰਮੇਸ਼ਰ ਦੀ ਪੂਜਾ ਨਹੀਂ, ਪਰ ਪ੍ਰਗਟ ਗੁਰਾਂ ਕੀ ਦੇਹ ਦੇ ਅੱਗੇ ਘਿਓ ਦੇ ਦੀਪਕ ਬਾਲ ਕਰਕੇ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ ਕਰਕੇ ਆਰਤੀ ਕਰਨੀ ਸਾਧ ਸੰਗਤ ਜੀ, ਇਹ ਗੁਰਮਤ ਹੈ। ਜਿਨ੍ਹਾਂ ਗੁਰਮੁਖਾਂ ਦੇ ਘਰਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਨੇ ਨਾ, ਅਤੇ ਗੁਰਮੁਖ ਜਨ ਘਰਾਂ ਦੇ ਵਿੱਚ ਸਤਿਗੁਰਾਂ ਦੇ ਚਰਨ ਪਰਸਦੇ ਨੇ, ਘਰ ਦੇ ਵਿੱਚ ਘਿਓ ਦਾ ਦੀਪਕ, ਘਿਓ ਦੀ ਜੋਤ, ਘਿਓ ਦਾ ਦੀਵਾ ਬਾਲਦੇ ਨੇ, ਸ਼ੰਕਾਵਾਦੀ ਫਿਰ ਸ਼ੰਕਾ ਕਰਦੇ ਜੀ ਘਿਓ ਦੇ ਦੀਵੇ ਨਹੀਂ ਬਾਲਣੇ। ਅਤੇ ਜਦੋਂ ਸਾਧ ਸੰਗਤ ਜੀ ਕਿਸੇ ਅਧਿਕਾਰੀ ਨੂੰ ਪੁੱਛਿਆ ਨਾ ਦੀਵੇ ਨਹੀਂ ਬਾਲਣੇ, ਫਿਰ ਉਸਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਪਹਿਲਾਂ ਇਹ ਦੱਸੋ ਜਦੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚੰਦੂ ਦੀ ਵਾਨ ਨੂੰ ਮਾਰ ਕੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਸਨ, 52 ਰਾਜਿਆਂ ਨੂੰ ਰਿਹਾਅ ਕਰਵਾ ਕੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਵਿਧੀ ਚੰਦ ਜੀ ਵਰਗੇ ਮੁਖੀ ਸਿੱਖਾਂ ਨੇ ਅਤੇ ਸਾਰੀਆਂ ਸੰਗਤਾਂ ਨੇ ਸਤਿਗੁਰੂ ਜੀ ਦੀ ਆਮਦ ਵਿੱਚ ਕੀ ਕੀਤਾ ਸੀ ਜੀ, ਕਿਵੇਂ ਖੁਸ਼ੀ ਮਨਾਈ ਸੀ? ਅਤੇ ਸਵਾਲ ਕਰਨ ਵਾਲਾ ਕਹਿਣ ਲੱਗਾ ਜੀ ਘਿਓ ਦੇ ਦੀਵੇ ਬਾਲੇ ਸਨ, ਦੀਵਾਲੀ ਬਾਲੀ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਸੀ, ਸਾਰੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਸੀ। ਫਿਰ ਜਵਾਬ ਦੇਣ ਵਾਲੇ ਨੇ ਨਾ ਜਵਾਬ ਠੋਕ ਕੇ ਦਿੱਤਾ, ਕਰੜਾ ਦਿੱਤਾ, ਕਹਿਣ ਲੱਗੇ ਇੱਕ ਗੁਰੂ ਸਾਹਿਬ ਜੀ ਆਏ, ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤੇ ਸਭ ਤੋਂ ਵੱਡੇ ਸਿੱਖ ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਗੁਰਸਿੱਖ ਭਾਈ ਗੁਰਦਾਸ ਜੀ, ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬਿਧੀ ਚੰਦ ਸਾਹਿਬ ਜੀ ਤੇ ਘਿਓ ਦੇ ਦੀਵੇ ਬਾਲਦੇ ਨੇ, ਤੇ ਤੇਰੇ ਘਰ ਦੇ ਵਿੱਚ ਲੋਕ ਪਰਲੋਕ ਦੇ ਰੱਖਿਅਕ ਅਰਸ਼ਾਂ ਕੁਰਸ਼ਾਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਕਹਿ ਲਈਏ ਦਸੇ ਪਾਤਸ਼ਾਹੀਆਂ ਇਕੱਠੀਆਂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਹੋਣ, ਤੇ ਤੂੰ ਘਿਓ ਦੇ ਦੀਵੇ ਕਿਉਂ ਨਹੀਂ ਬਾਲਣੇ? ਤੇਰਾ ਪਿਓ ਮਰ ਗਿਆ ਕਿ ਤੂੰ ਸੋਗ ਪਾਇਆ? ਤੂੰ ਕਿਉਂ ਨਹੀਂ ਘਿਓ ਦੇ ਦੀਵੇ ਬਾਲਣੇ? ਦਸੇ ਪਾਤਸ਼ਾਹੀਆਂ ਘਰ ਆਉਣ ਤੇ ਘਿਓ ਦੇ ਦੀਵੇ ਸਾਧ ਸੰਗਤ ਜੀ ਖੁਸ਼ੀ ਵਿੱਚ ਕਿਉਂ ਨਾ ਬਾਲੇ ਜਾਣ? ਦਸਾਂ ਪਾਤਸ਼ਾਹੀਆਂ ਜੀ ਦੀ ਆਰਤੀ ਕਰਨੀ ਹੋਵੇ ਤੇ ਘਿਓ ਦੇ ਦੀਪਕ ਕਿਉਂ ਨਾ ਜਗਾਏ ਜਾਣ? ਸਾਧ ਸੰਗਤ ਜੀ, ਗੁਰਮਤ ਨੂੰ ਤੇ ਮਨਮਤ ਨੂੰ ਸਮਝਣ ਦੀ ਲੋੜ ਹੈ। ਜਿੱਥੇ ਕਿਸੇ ਗੱਲ ਦਾ ਖੰਡਨ ਕੀਤਾ ਉਸਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ, ਤੇ ਜਿੱਥੇ ਜਿਸ ਗੱਲ ਦਾ ਮੰਡਨ ਹੈ ਉੱਥੇ ਵੀ ਸਿਧਾਂਤ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਪਹਿਲਾਂ ਨਿਰਗੁਣ ਤੇ ਸਰਗੁਣ ਦੇ ਭੇਦ ਨੂੰ ਸਮਝਣਾ ਪਵੇਗਾ, ਫਿਰ ਨਿਰਗੁਣ ਦੀ ਆਰਤੀ ਤੇ ਸਰਗੁਣ ਦੀ ਆਰਤੀ ਨੂੰ ਸਮਝ ਲਵਾਂਗੇ ਨਾ ਤੇ ਸ਼ੰਕੇ ਮੁੱਕ ਜਾਣਗੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਪੂਜਾ ਚਰਨਾ ਠਾਕੁਰ ਸਰਣਾ। ਇਸ ਪ੍ਰਕਾਰ ਜਿਹੜਾ ਅੰਮ੍ਰਿਤ ਨਾਮ ਦਾ ਜਪ ਕਰਨਾ, ਇਹੀ ਉਹ ਪਰਮੇਸ਼ਰ ਜੀ ਦੇ ਚਰਨਾਂ ਦੀ ਪੂਜਾ ਏ। ਮਹਾਰਾਜ, ਇਸ ਪੂਜਾ ਨੂੰ ਕਰਦੇ ਰਹਿਣ ਦੇ ਨਾਲ ਕੁਝ ਹੋਰ ਵੀ ਕਰਨਾ ਪਵੇਗਾ, ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਠਾਕੁਰ ਸਰਣਾ। ਜੋ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ, ਪ੍ਰਤ ਪਾਲਣਾ ਕਰਨ ਵਾਲੇ ਤੇ ਸੰਘਾਰ ਕਰਨ ਵਾਲੇ ਪਰਮੇਸ਼ਰ ਜੀ ਨੇ ਨਾ, ਸਦਾ ਤੇ ਇਸ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਰਹਿਣਾ। ਇਵੇਂ ਨਹੀਂ ਕਿ ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ। ਸੋਮਵਾਰ ਆਇਆ ਤੇ ਵਰਤ ਰੱਖ ਲਏ ਜੀ, ਸ਼ਿਵ ਜੀ ਦੇ 16 ਵਰਤ ਰੱਖਣੇ ਨੇ। ਇਸੇ ਪ੍ਰਕਾਰ ਵੀਰਵਾਰ ਆ ਗਿਆ ਜੀ, ਅੱਜ ਪੀਰਾਂ ਦਾ ਦਿਨ ਹੈ ਤੇ ਦੀਵਾ ਚੁੱਕ ਕੇ ਮੜੀਆਂ ਨੂੰ ਤੁਰ ਪਏ, ਐਸਾ ਜੀਵਨ ਨਾ ਹੋਵੇ। ਸ਼ਨੀਵਾਰ ਆਇਆ ਜੀ, ਅੱਜ ਕੱਪੜੇ ਨਹੀਂ ਧੋਣੇ, ਨਹੀਂ ਤੇ ਸ਼ਨੀ ਭਾਰੂ ਹੋ ਜਾਵੇਗਾ। ਮੰਗਲਵਾਰ ਆ ਗਿਆ ਜੀ, ਅੱਜ ਸਿਰ ਨਹੀਂ ਨਹਾਉਣਾ, ਇਹਨਾਂ ਵਿਚਾਰਾਂ 'ਚ ਨਹੀਂ ਪੈਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਦੋਂ ਸ਼ੇਰ ਦੀ ਸ਼ਰਨ 'ਚ ਪੈ ਜਾਈਏ ਤੇ ਗਿੱਦੜਾਂ ਦਾ ਡਰ ਨਹੀਂ ਰਹਿੰਦਾ, ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਈਏ, ਫਿਰ ਵਹਿਮਾਂ ਭਰਮਾਂ ਤੋਂ ਵੀ ਡਰਨ ਦੀ ਕੋਈ ਲੋੜ ਨਹੀਂ। ਠਾਕੁਰ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣਾ ਤੇ ਨਾਮ ਜਪਣ ਰੂਪੀ ਪੂਜਾ ਕਰਨੀ ਹੈ ਜੀਓ।
1: ਕੋਈ ਕੁਸਲ ਜੋ ਪ੍ਰਭ ਜੀਓ ਕਰਨਾ,
2: ਤੇ ਚਰਨਾਂ ਦੀ ਸ਼ਰਨ ਵਿੱਚ ਰਹਿੰਦਿਆਂ ਹੋਇਆਂ ਸਦਾ ਭਾਣਾ ਮੰਨਣਾ। ਪਰਾਰਬਦ ਦੇ ਅਨੁਸਾਰ ਦੁੱਖ ਆ ਜਾਵੇ, ਸੁੱਖ ਆ ਜਾਵੇ, ਭਾਣੇ ਵਿੱਚ ਪ੍ਰਸੰਨ ਰਹਿਣਾ। ਸੋਈ ਕੁਸਲ, ਉਸੇ ਨੂੰ ਆਨੰਦ ਪੂਰਵਕ ਜਾਣਨਾ, ਉਸੇ ਵਿੱਚ ਖੁਸ਼ੀਆਂ ਜਾਣਨੀਆਂ ਜੋ ਪ੍ਰਭ ਜੀਓ ਕਰਨਾ, ਜੋ ਸੁਤੇ ਸਿੱਧ ਪ੍ਰਭੂ ਪਰਮੇਸ਼ਰ ਜੀ ਕਰ ਰਹੇ ਨੇ ਉਸੇ ਵਿੱਚ ਪ੍ਰਸੰਨ ਰਹਿਣਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਦੁਨੀਆਂ ਦੇ ਅੰਦਰ ਕੋਈ ਵਾਹਿਗੁਰੂ ਜੀ ਤੋਂ ਸਿਆਣਾ ਹੈ? ਦੁਨੀਆਂ ਦੇ ਅੰਦਰ ਕੋਈ ਮਾਈ ਦਾ ਲਾਲ ਐਸਾ ਹੈ ਜਿਹੜਾ ਬਾਂਹ ਖੜੀ ਕਰਕੇ ਕਹਿ ਦੇਵੇ ਮੈਂ ਰੱਬ ਤੋਂ ਸਿਆਣਾ, ਮੈਂ ਪਰਮੇਸ਼ਰ ਜੀ ਤੋਂ ਸਿਆਣਾ? ਕੋਈ ਨਹੀਂ ਨਾ। ਤਾਂ ਜਦੋਂ ਸਾਰਿਆਂ ਤੋਂ ਸਿਆਣੇ ਪਰਮੇਸ਼ਰ ਜੀ ਨੇ, ਫਿਰ ਪਰਮੇਸ਼ਰ ਜੀ ਵਰਗੇ ਸਿਆਣੇ ਦੀ ਕਿਰਤ ਦੇ ਉੱਪਰ ਸ਼ੰਕਾ ਕਾਹਦੀ? ਫਿਰ ਪਰਮੇਸ਼ਰ ਜੀ ਦੇ ਭਾਣੇ ਉੱਪਰ ਕਿੰਤੂ ਕਾਹਦੀ? ਫਿਰ ਕਿੰਤੂ ਨਹੀਂ ਹੋਣੀ ਚਾਹੀਦੀ। ਪਰਮੇਸ਼ਰ ਜੀ ਪਰਮ ਸਿਆਣੇ ਨੇ, ਕਿ ਸਾਹਿਬ ਦਿਮਾਗ ਹੈ। ਨਿਤਨੇਮੀ ਗੁਰਸਿੱਖ ਪਿਆਰੇ ਪੜ੍ਹਦੇ ਨੇ ਨਾ ਹਰ ਰੋਜ਼ ਜਾਪ ਸਾਹਿਬ ਜੀ ਦੇ ਅੰਦਰ, ਸਾਹਿਬ ਪਰਮੇਸ਼ਰ ਜੀ ਕਿਆ ਦਿਮਾਗ ਹੈ ਆਪ ਜੀ ਦਾ, ਆਪ ਜੀ ਵਰਗਾ ਕਿਸੇ ਦਾ ਦਿਮਾਗ ਨਹੀਂ। ਇੰਨੀ ਸੋਹਣੀ ਰਚਨਾ ਕਰ ਦੇਣੀ, ਕਿਧਰੇ ਪਹਾੜ 'ਤੇ ਖਲੋਤੇ ਹੋਵੇ ਤੇ ਚਾਰ ਚਫੇਰੇ ਦੀ ਰਚਨਾ ਦੇਖੋ। ਕੋਈ ਵੀ ਚਿੱਤਰਕਾਰ ਚਿੱਤਰ ਵਿੱਚ ਐਸੇ ਰੰਗ ਨਹੀਂ ਭਰ ਸਕਦਾ ਜਿਹੜੇ ਰੰਗ ਕੁਦਰਤ ਨੇ, ਜਿਹੜੇ ਰੰਗ ਪਰਮੇਸ਼ਰ ਨੇ ਕੁਦਰਤ ਦੇ ਅੰਦਰ ਭਰ ਦਿੱਤੇ। ਇੱਕ ਮੋਰ ਦਾ ਖੰਭ ਫੜ ਕੇ ਦੇਖ ਲਓ ਕਿੰਨੇ ਰੰਗ ਭਰ ਦਿੱਤੇ। ਤੋਤੇ ਦੇ ਅੰਦਰ ਹਰਿਆ ਭਰ ਦਿੱਤਾ, ਚੁੰਝ ਲਾਲ ਬਣਾ ਦਿੱਤੀ, ਗਾਲੀ ਗਲ ਦੇ ਵਿੱਚ ਕਾਲੀ ਗਾਨੀ ਪਾ ਦਿੱਤੀ, ਕਿੰਨੀ ਰਚਨਾ ਹੈ। ਆਪਣੇ ਸਰੀਰ ਵੱਲ ਦੇਖ ਲਓ ਕਿੰਨੀ ਸੋਹਣੀ ਰਚਨਾ, ਕਿੰਨੇ ਰੰਗ ਭਰ ਦਿੱਤੇ। ਅੱਖਾਂ ਵੱਲ ਦੇਖ ਲਓ, ਕਿਸੇ ਦੇ ਅੱਖਾਂ ਦੇ ਜਿਹੜੀਆਂ ਪੁਤਲੀਆਂ ਨੇ, ਜਿਹੜੇ ਇਸੇ ਪ੍ਰਕਾਰ ਰੰਗ ਨੇ ਨਾ ਭਰੇ ਹੋਏ, ਚਾਰ ਚਫੇਰੇ ਉਹ ਚਿੱਟਾ ਹੈ, ਅੰਦਰੋਂ ਕਿਸੇ ਦਾ ਭੂਰਾ ਹੈ, ਕਿਸੇ ਦੇ ਡੇਲੇ ਇਸ ਪ੍ਰਕਾਰ ਨੇਤਰ ਕਾਲੇ ਨੇ, ਚਿਮਣੀਆਂ ਕਾਲੀਆਂ ਨੇ, ਪਲਕਾਂ ਬਾਹਰੋਂ। ਸਾਧ ਸੰਗਤ ਜੀ, ਸਕਿਨ ਦਾ ਚਮੜੀ ਦਾ ਰੰਗ ਅਲੱਗ ਹੈ, ਪਰ ਪਲਟਾ ਕੇ ਦੇਖ ਲਓ ਅੰਦਰੋਂ ਲਾਲ ਨੇ। ਇਸੇ ਪ੍ਰਕਾਰ ਹੱਥ ਨੂੰ ਦੇਖ ਲਓ, ਇੱਕ ਪਾਸਾ ਦੇਖੋ, ਫਿਰ ਉਲਟਾ ਕਰਕੇ ਦੇਖ ਲਓ, ਪਿਛਲੇ ਪਾਸਿਓਂ ਹੱਥ ਦਾ ਰੰਗ ਕੁਝ ਹੋਰ ਹੈ, ਸਿੱਧੇ ਪਾਸਿਓਂ ਹੋਰ ਹੈ। ਰਚਨਾ ਹੀ ਹੈ ਨਾ, ਹੱਥਾਂ ਦੀ ਰਚਨਾ ਦੇਖੋ, ਤਲੀਆਂ 'ਤੇ ਲਕੀਰਾਂ ਦੇਖੋ, ਕੋਟਿਆਂ ਦੀਆਂ ਲਕੀਰਾਂ ਦੇਖੋ, ਬਣਤਰ ਦੇਖੋ, ਅੰਦਰ ਹੱਡੀਆਂ ਨੇ। ਇੱਕ ਹੱਡੀ ਨੂੰ ਮੋੜਨਾ ਚਾਹੀਏ ਤੇ ਮੁੜਦੀ ਨਹੀਂ, ਪਰ ਪਰਮੇਸ਼ਰ ਜੀ ਨੇ ਜੋੜ ਪਾ ਦਿੱਤੇ, ਹੱਥਾਂ ਦੀ ਕਿੱਡੀ ਸੋਹਣੀ ਪਕੜ ਬਣਾ ਦਿੱਤੀ। ਭਾਵੇਂ ਰਸਾ ਫੜਨਾ ਹੋਵੇ, ਪਦਾਰਥ ਫੜਨਾ ਹੋਵੇ, ਬੈਗ ਫੜਨਾ ਹੋਵੇ, ਥੈਲਾ ਫੜਨਾ ਹੋਵੇ, ਧੱਕਾ ਲਾਉਣਾ ਹੋਵੇ, ਸਰਬਤ ਪ੍ਰਕਾਰ ਜਿੱਧਰ ਨੂੰ ਚਾਹੀਏ ਹੱਥ ਉਂਗਲਾਂ ਉੱਧਰ ਨੂੰ ਮੁੜ ਜਾਂਦੀਆਂ। ਵਾਹਿਗੁਰੂ ਜੀ ਦੀ ਰਚਨਾ ਨਾ ਕੋਈ ਰਚਨਾਕਾਰ ਕੋਈ ਮਨੁੱਖ ਐਸੀ ਰਚਨਾ 'ਤੇ ਕਰਕੇ ਦਿਖਾਵੇ। ਇਸੇ ਪ੍ਰਕਾਰ ਪੈਰਾਂ ਦੀ ਬਣਤਰ ਦੇਖੋ, ਤਲੀਆਂ ਬਣਾਈਆਂ, ਚਪਟੀਆਂ ਸਿੱਧੀਆਂ ਨਹੀਂ ਬਣਾਈਆਂ। ਜੇ ਸਿੱਧੀਆਂ ਬਣਾਈਆਂ ਹੁੰਦੀਆਂ ਤਾਂ ਮੀਂਹ ਵਿੱਚ ਸਭਨਾਂ ਨੇ ਤਿਲਕਦੇ ਫਿਰਨਾ ਸੀ। ਅੰਦਰ ਤਲੀ ਦੇ ਅੰਦਰ ਥੋੜ੍ਹਾ ਜਿਹਾ ਉਚਾਵ ਉੱਚਾਪਨ ਬਣਾ ਦਿੱਤਾ, ਅੱਗੇ ਅੰਗੂਠਾ ਲਾ ਦਿੱਤਾ, ਉਂਗਲਾਂ ਲਾ ਦਿੱਤੀਆਂ, ਜਿਨ੍ਹਾਂ ਦੇ ਨਾਲ ਗਿੱਲੀ ਜ਼ਮੀਨ 'ਤੇ ਪਕੜ ਬਣ ਜਾਂਦੀ ਹੈ, ਪੈਰ ਤਿਲਕਣ ਤੋਂ ਬਚ ਜਾਂਦਾ। ਜਦੋਂ ਮੀਂਹ ਵੀ ਨਹੀਂ ਸੀ, ਪਾਣੀ ਵੀ ਨਹੀਂ ਸੀ, ਪਰਮੇਸ਼ਰ ਜੀ ਨੇ ਉਸ ਵੇਲੇ ਸਾਧ ਸੰਗਤ ਜੀ ਰਚਨਾ ਐਸੀ ਕਰ ਦਿੱਤੀ, ਪੈਰ ਤਿਲਕ ਨਾ ਜਾਵੇ, ਉਂਗਲੀਆਂ 'ਤੇ ਅੰਗੂਠੇ ਲਾ ਦਿੱਤੇ। ਭੋਜਨ ਛਕਣਾ, ਮੇਦਾ ਬਣਾ ਦਿੱਤਾ, ਜਿੱਥੇ ਜਾਵੇਗਾ ਰਸ ਕੱਢੇਗਾ, ਜਿਗਰ ਬਣਾ ਦਿੱਤਾ, ਖੂਨ ਦੀ ਬਣਤਰ ਨੂੰ ਇਹ ਬਣਾਵੇਗਾ, ਸਾਰੇ ਸਪਤ ਧਾਤੂ ਨੂੰ ਬਣਾਵੇਗਾ, ਸਰੀਰ ਦੀ ਸਫਾਈ ਵਾਸਤੇ ਗੁਰਦੇ ਬਣਾ ਦਿੱਤੇ, ਮੈਲ ਨੂੰ ਇਸ ਪ੍ਰਕਾਰ ਮਲ ਮੂਤਰ ਰਾਹੀਂ ਸਰੀਰ ਨੂੰ ਕੱਢ ਦਿੱਤਾ ਜਾਵੇ। ਇਹ ਰਚਨਾ ਪਰਮੇਸ਼ਰ ਜੀ ਨੇ ਕੀਤੀ ਹੈ ਨਾ, ਹੈ ਕੋਈ ਇਨਸਾਨ ਜੋ ਪਰਮੇਸ਼ਰ ਵਰਗੀ ਰਚਨਾ ਕਰ ਸਕਦਾ ਹੋਵੇ? ਪਰਮੇਸ਼ਰ ਜੀ ਵਰਗਾ ਪਰਮ ਸਿਆਣਾ ਕੋਈ ਨਹੀਂ, ਪਰਮੇਸ਼ਰ ਜੀ ਵਰਗਾ ਸਮਝਦਾਰ ਕੋਈ ਨਹੀਂ, ਪਰਮੇਸ਼ਰ ਜੀ ਵਰਗਾ ਨਿਪੁੰਨ ਕੋਈ ਨਹੀਂ, ਪਰਮੇਸ਼ਰ ਜੀ ਵਰਗਾ ਪ੍ਰਵੀਣ ਕੋਈ ਨਹੀਂ, ਪਰਮੇਸ਼ਰ ਜੀ ਵਰਗੀ ਉੱਚੀ ਤੇ ਵੱਡੀ ਸੋਚ ਕਿਸੇ ਦੀ ਹੈ ਹੀ ਨਹੀਂ। ਤੇ ਜਦੋਂ ਸਭ ਤੋਂ ਪਰਮ ਸਿਆਣੇ ਪਰਮ ਪੁਰਖ ਪਰਮੇਸ਼ਰ ਜੀ ਕੋਈ ਕੌਤਕ ਕਰਦੇ ਨੇ, ਫਿਰ ਕਿੰਤੂ ਕਾਦੀ, ਫਿਰ ਸੰਸਾ ਕਿਉਂ? ਜੇ ਤੇ ਮਨੁੱਖ ਇਹ ਦਾਵਾ ਕਰ ਸਕਦਾ ਹੋਵੇ ਕਿ ਮੈਂ ਰੱਬ ਤੋਂ ਸਿਆਣਾ, ਫਿਰ ਤੇ ਕਵੇ ਪਰਮੇਸ਼ਰ ਜੀ ਨੂੰ ਇਵੇਂ ਨਹੀਂ ਇਵੇਂ ਕਰਨਾ ਚਾਹੀਦਾ ਸੀ। ਇੱਕ ਤੁਛ ਜੀ ਮਤ ਵਾਲਾ, ਹੋਸ਼ੀ ਜੀ ਮਤ ਵਾਲਾ, ਥੋੜ੍ਹੇ ਜਿਹੇ ਦਿਮਾਗ ਵਾਲਾ, ਸੌੜੀ ਜੀ ਸੋਚ ਵਾਲਾ ਉੱਠ ਕੇ ਸੰਸੇ ਕਰੇ ਪਰਮੇਸ਼ਰ ਤੇ, ਫਿਰ ਮੂਰਖੀ ਹੈ ਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਹ ਮੂਰਖਤਾਈ ਮਨਮੁਖਾਂ ਵਾਲੀ ਗੁਰਮੁਖ ਨਹੀਂ ਕਰਦੇ। ਸੋਈ ਕੁਸਲ ਜੋ ਪ੍ਰਭ ਜੀਓ ਕਰਨਾ, ਜੋ ਕਿਛ ਵੀ ਪਰਮੇਸ਼ਰ ਜੀ ਦੇ ਭਾਣੇ ਦੇ ਅੰਦਰ ਹੁੰਦਾ ਹੈ, ਪ੍ਰਸੰਨ ਚਿੱਤ ਹੋ ਕਰਕੇ ਉਸ ਨੂੰ ਮੰਨਦੇ ਨੇ ਜਗਿਆਸੂ ਜਨੋ, ਪਰਮੇਸ਼ਰ ਜੀ ਦੇ ਭਾਣੇ ਤੇ ਕਦੇ ਕਿੰਤੂ ਨਹੀਂ ਕਰਨੀ। ਜੋ ਪਰਮੇਸ਼ਰ ਜੀ ਕਰਦੇ ਨੇ ਭਲਾ ਕਰਕੇ ਮੰਨਣਾ ਹੈ।
1: ਸਫਲ ਹੋਤ ਇਹ ਦੁਰਲਭ ਦੇਹੀ,
2: ਮਹਾਰਾਜ ਇਹ ਮਨੁੱਖਾ ਦੇਹੀ ਸਫਲ, ਇਹ ਜਨਮ ਸਫਲਾ ਕਿਵੇਂ ਹੋ ਜਾਵੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਫਲ ਸਹਿਤ ਗਿਆਨ ਫਲ ਦੇ ਉਹ ਦੇਹੀ, ਉਹ ਸਰੀਰ ਹੁੰਦਾ ਹੈ, ਇਹ ਦੇਹੀ ਹੈ ਤੇ ਬੜੀ ਦੁਰਲਭ, ਦੇਵਤਿਆਂ ਵਾਸਤੇ ਵੀ ਦੁਰਲਭ ਹੈ, ਦੇਵਤੇ ਵੀ ਤਰਸਦੇ ਨੇ ਮਨੁੱਖਾ ਦੇਹੀ ਮਿਲ ਜਾਵੇ। ਇਸ ਦੇਹੀ ਕਉ ਸਿਮਰ ਹੈ ਦੇਵ, ਸਫਲੀ ਕਿਵੇਂ ਹੋਵੇਗੀ? ਸੋ ਦੇਹੀ ਭੱਜ ਹਰ ਕੀ ਸੇਵ, ਭਾਈ ਇਹ ਦੁਰਲਭ, ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਨਾਲ ਵੀ ਹੱਥ ਆਉਣ ਨਾ ਆਉਣ ਵਾਲੀ ਜਿਹੜੀ ਦੇਹੀ ਹੈ, ਇਹ ਸਫਲੀ ਹੁੰਦੀ ਹੈ।
1: ਸਤਿਗੁਰ ਮਾਇਆ ਕਰੇ,
2: ਜਿਨ੍ਹਾਂ ਪ੍ਰਾਣੀਆਂ ਦੇ ਉੱਪਰ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਮਾਇਆ ਦਇਆ ਮਾਇਆ ਕਰ ਦਿੰਦੇ ਨੇ, ਕਿਰਪਾ ਦ੍ਰਿਸ਼ਟੀ ਮਾਇਆ ਮਿਹਰ ਕਰ ਦਿੰਦੇ ਨੇ, ਭਾਈ ਉਹਨਾਂ ਦਾ ਇਹ ਮਨੁੱਖਾ ਜਨਮ, ਇਹ ਦੇਹੀ, ਇਹ ਸਰੀਰ ਸਫਲਾ ਹੁੰਦਾ ਹੈ।
1: ਗਿਆਨ ਭਰਮ ਬਿਨਸੈ ਦੁਖ ਡੇਰਾ,
2: ਮਹਾਰਾਜ ਗਿਆਨ ਦੇ ਬਚਨ ਸੁਣਦੇ ਆ ਬੜੇ ਚੰਗੇ ਲੱਗਦੇ ਨੇ, ਮਨ ਨੂੰ ਪਿਆਰੇ ਲੱਗਦੇ ਨੇ, ਉਦੋਂ ਤੇ ਐਵੇਂ ਲੱਗਦਾ ਕਿ ਸਭ ਕੁਝ ਛੱਡ ਛਡਾ ਕੇ ਬੰਦਗੀ 'ਚ ਹੀ ਲੱਗ ਜਾਈਏ, ਦੁਨੀਆਂ ਤੋਂ ਲੈਣਾ ਹੀ ਕੀ ਹੈ। ਪਰ ਜਦੋਂ ਸਤਸੰਗਤ 'ਚੋਂ ਬਾਹਰ ਜਾਈਦਾ ਫਿਰ ਪਹਿਲਾਂ ਵਰਗੇ ਹੋ ਜਾਈਦਾ ਹੈ। ਮਹਾਰਾਜ ਇਹ ਪਹਿਲਾਂ ਵਰਗੇ ਫਿਰ ਕਿਉਂ ਹੋ ਜਾਈਦਾ ਹੈ? ਸਤਸੰਗਤ ਵਰਗੀ ਪਿਆਰ ਅਵਸਥਾ ਹੀ ਕਿਉਂ ਨਹੀਂ ਬਣੀ ਰਹਿੰਦੀ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਿਉਂਕਿ ਜੀਵ ਦੇ ਮਨ ਦੇ ਅੰਦਰ ਅਗਿਆਨ ਤੇ ਭਰਮ ਪਏ ਹੋਏ ਨੇ। ਜਦੋਂ ਸਤ ਸੰਗਤ ਵਿੱਚ ਆ ਕਰਕੇ ਗਿਆਨ ਦੇ ਬਚਨ ਸੁਣਦਾ, ਉਦੋਂ ਅਗਿਆਨ ਦੇ ਉੱਪਰ ਪਰਦਾ ਪੈ ਜਾਂਦਾ, ਉਦੋਂ ਗਿਆਨ ਸਰੂਪ ਹੋ ਜਾਂਦਾ, ਮਨ ਗਿਆਨ ਦੀ ਸਮਝ ਨੂੰ ਸਮਝਦਾ ਤੇ ਫਿਰ ਪਛਾਣ ਕਰਦਾ ਕਿ ਇਹ ਮਾਰਗ ਚੰਗਾ, ਮੈਂ ਇਸ ਨੂੰ ਧਾਰਨ ਕਰਾਂ। ਗਿਆਨਮਈ ਬਚਨਾਂ ਨੂੰ ਸੁਣ ਕਰਕੇ ਭਰਮ ਨਿਕਲ ਜਾਂਦੇ ਨੇ, ਬੰਦਗੀ ਵਿੱਚ ਸੁੱਖ ਹੈ, ਉਦੋਂ ਇਸ ਕਰਕੇ ਨਿਰਭਰਮ ਹੋ ਕਰਕੇ ਵਿਚਾਰ ਕਰਦਾ ਬੰਦਗੀ ਕਰਾਂ। ਤਾਂ ਜਦੋਂ ਬਾਹਰ ਚੱਲਿਆ ਜਾਂਦਾ ਫਿਰ ਮਨ ਦਾ ਆਪਣਾ ਪ੍ਰਭਾਵ ਹੀ ਆਪਣੇ ਆਪ ਦੇ ਉੱਪਰ ਪੈ ਜਾਂਦਾ ਹੈ, ਫਿਰ ਜਿਹੜਾ ਅਗਿਆਨ ਸਿਰ ਚੁੱਕ ਲੈਂਦਾ, ਫਿਰ ਜਿਹੜੇ ਭਰਮ ਨੇ ਮਨ ਦੇ ਉਹ ਸਿਰ ਚੁੱਕ ਲੈਂਦੇ ਨੇ। ਹਜ਼ੂਰ ਬਚਨ ਕਰਦੇ ਨੇ ਅਗਿਆਨ ਭਰਮ, ਭਾਈ ਮਨਾਂ ਦੇ ਅੰਦਰ ਅਗਿਆਨ ਅਤੇ ਭਰਮ ਹੈ, ਮਹਾਰਾਜ ਫਿਰ ਇਹ ਅਗਿਆਨ ਅਤੇ ਭਰਮ ਮਿਟੇਗਾ ਕਿਵੇਂ? ਹਜ਼ੂਰ ਫਰਮਾਉਂਦੇ ਨੇ ਬਿਨਸੈ ਦੁੱਖ ਡੇਰਾ, ਇਹ ਅਗਿਆਨ ਹੀ ਸਾਰੇ ਦੁੱਖਾਂ ਦਾ ਸਥਾਨ ਹੈ। ਜੇ ਗਿਆਨ ਹੋ ਜਾਵੇ ਨਾ ਫਿਰ ਜੀਵ ਨੂੰ ਦੁੱਖ ਲੱਗਦਾ ਹੀ ਨਹੀਂ, ਜਦੋਂ ਤੱਕ ਅਗਿਆਨ ਉਦੋਂ ਤੱਕ ਦੁੱਖ, ਅਤੇ ਜਦੋਂ ਗਿਆਨ ਪ੍ਰਾਪਤ ਹੋ ਜਾਵੇ ਫਿਰ ਤਾਂ ਬੰਦ ਬੰਦ ਕੱਟਦਿਆਂ ਵੀ ਦੁੱਖ ਨਹੀਂ ਲੱਗਦਾ, ਫਿਰ ਤਾਂ ਚਰਖੜੀ 'ਤੇ ਚੜ੍ਹਦਿਆਂ ਵੀ ਦੁੱਖ ਨਹੀਂ ਲੱਗਦਾ, ਫਿਰ ਤਾਂ ਰੰਬੀ ਦੇ ਨਾਲ ਖੋਪੜ ਲਹਾਉਂਦਿਆਂ ਵੀ ਦੁੱਖ ਨਹੀਂ ਲੱਗਦਾ, ਫਿਰ ਤਾਂ ਤਵੀਆਂ ਦੇ ਉੱਪਰ ਭੁੱਜ ਜਾਂਦਿਆਂ ਵੀ ਦੁੱਖ ਨਹੀਂ ਲੱਗਦਾ, ਫਿਰ ਤਾਂ ਦੇਗ ਦੇ ਵਿੱਚ ਕੱਢਦਿਆਂ ਹੋਇਆਂ ਵੀ ਦੁੱਖ ਨਹੀਂ ਲੱਗਦਾ, ਫਿਰ ਤਾਂ ਭੱਠੀਆਂ ਵਿੱਚ ਸੜਦਿਆਂ ਨੂੰ ਵੀ ਦੁੱਖ ਨਹੀਂ ਲੱਗਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਦੁੱਖ ਦਾ

0: ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਹਿਰਦੇ ਵਿੱਚ ਵਸਾਉਣੇ ਨੇ। ਹਜ਼ੂਰ ਫਰਮਾਉਂਦੇ ਨੇ ਜਾ ਕੈ ਜਿਨ੍ਹਾਂ ਜਿਨ੍ਹਾਂ ਵੀ ਪ੍ਰਾਣੀਆਂ ਦੇ ਹਿਰਦੇ ਵਸਾਏ ਗੁਰ ਪੈਰਾ, ਹਿਰਦੇ ਦੇ ਅੰਦਰ, ਦਿਲ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨ ਵਸ ਜਾਂਦੇ ਨੇ ਨਾ। ਸਾਧ ਸੰਗਤ ਜੀ, ਜਿੱਥੇ ਦੀਵਾ ਬਲ ਜਾਵੇ ਹਨੇਰਾ ਆਪੇ ਹੀ ਚੱਲਿਆ ਜਾਂਦਾ ਨਾ। ਹਨੇਰੇ ਨੂੰ ਕਹਿਣਾ ਨਹੀਂ ਪੈਂਦਾ ਤੂੰ ਚੱਲਿਆ ਜਾ, ਨਾ ਹਨੇਰੇ ਨੂੰ ਧੱਕੇ ਮਾਰਨੇ ਪੈਂਦੇ ਨੇ, ਨਾ ਡਾਂਗ ਲੈ ਕੇ ਉਸਨੂੰ ਡਰਾਉਣਾ ਪੈਂਦਾ, ਨਾ ਕੁੱਟਣਾ ਪੈਂਦਾ, ਨਾ ਭਜਾਉਣਾ ਪੈਂਦਾ, ਨਾ ਪਾਣੀ ਨਾ ਧੋਣਾ ਪੈਂਦਾ, ਕੋਈ ਯਤਨ ਕਰਨ ਦੀ ਲੋੜ ਨਹੀਂ। ਕਦੇ ਹਨੇਰੇ ਨੂੰ ਕੋਈ ਧੱਕੇ ਮਾਰਦਾ ਦੇਖਿਆ ਕਿ ਇੱਥੋਂ ਚੱਲਿਆ ਜਾ? ਹਨੇਰੇ ਨੂੰ ਧੱਕਾ ਨਹੀਂ ਮਾਰਨਾ ਪੈਂਦਾ, ਕੁਛ ਕਹਿਣਾ ਹੀ ਨਹੀਂ ਪੈਂਦਾ। ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਾਲ ਦਿਓ ਹਨੇਰਾ ਆਪੇ ਹੀ ਚੱਲਿਆ ਜਾਂਦਾ ਹੈ। ਗੁਰੂ ਕੇ ਚਰਨ ਹਿਰਦੇ 'ਚ ਵਸਾ ਲਵੋ, ਅਗਿਆਨ ਅਤੇ ਭਰਮ ਆਪੇ ਹੀ ਚੱਲਿਆ ਜਾਂਦਾ ਹੈ। ਸੂਰਜ ਚੜ ਜਾਵੇ ਤੇ ਰਾਤ ਨੂੰ ਕਹਿਣਾ ਨਹੀਂ ਪੈਂਦਾ ਹੇ ਰਾਤਰੀ ਤੂੰ ਚਲੀ ਜਾ, ਸੂਰਜ ਆ ਗਿਆ। ਸੂਰਜ ਚੜ ਜਾਵੇ, ਰਾਤਰੀ ਆਪੇ ਚਲੇ ਜਾਂਦੀ, ਹਨੇਰਾ ਆਪੇ ਮਿਟ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦਾ, ਬ੍ਰਹਮ ਗਿਆਨ ਦਾ ਸੂਰਜ ਜਦੋਂ ਹਿਰਦੇ 'ਚ ਚੜ੍ਹਦਾ ਨਾ, ਭਗਤੀ ਰੂਪੀ ਕਿਰਨਾਂ ਪੈਂਦੀਆਂ ਨੇ ਤੇ ਸਾਧ ਸੰਗਤ ਜੀ ਫਿਰ ਅਗਿਆਨ ਦਾ ਹਨੇਰਾ ਆਪੇ ਹੀ ਮਿਟ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਅਗਿਆਨ ਭਰਮ ਜੋ ਦੁੱਖਾਂ ਦਾ ਡੇਰਾ ਸਥਾਨ ਹੈ, ਹਿਰਦੇ ਵਿੱਚ ਗੁਰੂ ਕੇ ਚਰਨ ਵਸਨੇ ਕਰਕੇ ਭਾਈ ਅਗਿਆਨ ਵੀ ਤੇ ਭਰਮ ਵੀ ਚਲੇ ਜਾਂਦੇ ਹਨ।
1: ਸਾਧ ਸੰਗ ਰੰਗ ਪ੍ਰਭ ਧਿਆਇਆ,
0: ਮਹਾਰਾਜ ਕਿਸੇ ਨੇ ਪਰਮੇਸ਼ਰ ਜੀ ਨੂੰ ਪ੍ਰਾਪਤ ਵੀ ਕੀਤਾ, ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਬਚਨ ਸੁਣਦੇ ਆ, ਪਰ ਕਿਸੇ ਨੇ ਪ੍ਰਾਪਤ ਕੀਤਾ ਵੀ ਹੈ? ਤੇ ਹਜ਼ੂਰ ਬਚਨ ਕਰਦੇ ਨੇ ਭਾਈ, ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਜਿਨ੍ਹਾਂ ਨੇ ਪਿਆਰ ਦੇ ਨਾਲ ਜਪਿਆ ਹੈ ਸਤਨਾਮ
1: ਸ੍ਰੀ ਵਾਹਿਗੁਰੂ
0: ਰੰਗ ਪ੍ਰਭ ਧਿਆਇਆ, ਪਿਆਰ ਦੇ ਨਾਲ ਜਿਨ੍ਹਾਂ ਨੇ ਸਤ ਸੰਗਤ ਦੁਆਰਾ ਨਾਮ ਜਪਿਆ ਹੈ,
1: ਨਾਨਕ ਤਿਨ ਪੂਰਾ ਪਾਇਆ।
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ, ਉਹਨਾਂ ਨੇ ਪੂਰਾ ਪਰਮੇਸ਼ਰ ਹਿਰਦੇ ਦੇ ਅੰਦਰ ਹੀ ਪ੍ਰਾਪਤ ਕਰ ਲਿਆ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਉਹਨਾਂ ਨੇ ਪੂਰੇ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਹੀ ਪ੍ਰਾਪਤ ਕਰ ਲਿਆ ਹੈ ਜੀਓ।
1: ਮਹੱਲਾ ਪੰਜਵਾ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਭਗਤਨ ਹੂੰ ਬਨ ਆਈ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਭਗਤ ਭਗਤੀ ਕਰਨ ਵਾਲੇ ਨੇ ਤਿੰਨਾਂ ਦੇ ਪ੍ਰਥਾਏ ਬਚਨ ਕਿਰਪਾ ਕਰਕੇ ਪ੍ਰਗਟ ਕਰਕੇ ਤਿੰਨਾਂ ਦੀ ਵਡਿਆਈ ਸਾਡੇ ਤਾਈਂ ਸਰਵਣ ਕਰਵਾਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਗਤ ਤੇ ਤੱਤੇ ਨੂੰ ਸਿਹਾਰੀ ਹੈ, ਅਰਥ ਹੈ ਭਗਤੀ, ਭਗਤਨ ਨੰਨਾ ਮੁਕਤਾ ਹੈ ਸਮੂਹ ਭਗਤਾਂ ਨੂੰ। ਬਚਨ ਕਰਦੇ ਨੇ ਭਾਈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਪ੍ਰੇਮਾ ਭਗਤੀ ਹੈ ਨਾ, ਇਹ ਸਮੂਹ ਭਗਤ ਜਨਾਂ ਨੂੰ ਹੀ ਕਰਨੀ ਬਣ ਆਈ ਹੈ। ਜਿਹੜੇ ਭਗਤ ਜਨ ਨੇ ਉਹਨਾਂ ਨੇ ਸਤਯੁਗ ਵਿੱਚ ਵੀ ਭਗਤੀ ਹੀ ਕੀਤੀ। ਧਰੂ ਤੇ ਪ੍ਰਹਿਲਾਦ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ, ਤੁਹਾਨੂੰ ਕਿਧਰੇ ਇਹ ਨਹੀਂ ਮਿਲੇਗਾ ਕਿ ਉਹ ਨਦੀਆਂ ਦਰਿਆਵਾਂ 'ਤੇ ਨਹਾਉਂਦੇ ਫਿਰਦੇ ਸੀ, ਤੁਹਾਨੂੰ ਕਿਧਰੇ ਇਹ ਨਹੀਂ ਮਿਲੇਗਾ ਕਿ ਉਹ ਜਲ ਧਾਰੇ ਕਰਦੇ ਸੀ ਜਾਂ ਇੱਕ ਪੈਰ 'ਤੇ ਖਲੋਤੇ ਰਹੇ ਜਾਂ ਖੂਹ ਵਿੱਚ ਜਾ ਕੇ ਪੁੱਠੇ ਲਮਕੇ ਰਹੇ ਸੀ। ਉਹਨਾਂ ਨੇ ਸਿਮਰਨ ਹੀ ਕੀਤਾ, ਨਾਮ ਜਪਿਆ, ਮਾਤਾ ਜੀ ਨੇ ਉਪਦੇਸ਼ ਦਿੱਤਾ ਨਾ, ਜਦੋਂ ਪੁੱਛਿਆ ਕਿਸ ਉਦਮ 'ਤੇ ਰਾਜ ਮਿਲਿਆ ਸਤਰੂ 'ਤੇ ਸਭ ਹੋਵਨ ਮੀਤਾ, ਅਤੇ ਧਰੂ ਜੀ ਦੀ ਮਾਤਾ ਨੇ ਰਾਜ ਸਮਝਾ ਦਿੱਤਾ, ਜਿਹੜਾ ਰਾਜ ਅੱਜ ਹਰ ਇੱਕ ਮਾਤਾ ਨੂੰ ਆਪਣੇ ਪੁੱਤ ਨੂੰ ਸਮਝਾਉਣਾ ਚਾਹੀਦਾ, ਸੰਤਾਨ ਨੂੰ ਸਮਝਾਉਣਾ ਚਾਹੀਦਾ ਕਿ ਬੱਚਿਆ ਜੇਕਰ ਸੁੱਖ ਲੈਣਾ ਤੇ ਪਰਮੇਸ਼ਰ ਜੀ ਦੀ ਬੰਦਗੀ ਕਰ। ਧਰੂ ਦੀ ਮਾਤਾ ਨੇ ਉਪਦੇਸ਼ ਦਿੱਤਾ ਨਾ, ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ। ਸਾਧ ਸੰਗਤ ਜੀ, ਇਹ ਉਪਦੇਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਤਯੁਗ ਦੇ ਭਗਤ ਦੇਖ ਲਓ, ਤ੍ਰੇਤਿਆਂ ਦਾ ਜੀਵਨ ਪੜ੍ਹ ਲਓ, ਜਿਹੜੇ ਦੁਆਪਰ ਦੇ ਵਿੱਚ ਭਗਤ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਪੜ੍ਹ ਲਵੋ, ਸੁਣ ਲਵੋ, ਵਿਚਾਰ ਲਵੋ, ਕਲਯੁਗ ਦੇ ਭਗਤਾਂ ਨੂੰ ਦੇਖ ਲਓ, ਭਗਤ ਧੰਨਾ ਜੀ ਨੂੰ, ਭਗਤ ਕਬੀਰ ਜੀ, ਬਾਬਾ ਫਰੀਦ ਸਾਹਿਬ ਜੀ, ਸੂੰਭੂ ਭਗਤਾਂ ਨੂੰ ਦੇਖ ਲਵੋ, ਉਹਨਾਂ ਨੂੰ ਪ੍ਰੇਮਾ ਭਗਤੀ ਹੀ ਕਰਨੀ ਬਣ ਆਉਂਦੀ ਏ। ਉਹ ਕਰਮ ਕਾਂਡਾਂ 'ਚ ਨਹੀਂ ਪੈਂਦੇ, ਉਹ ਰੀਤੀ ਰਿਵਾਜ਼ਾਂ 'ਚ ਨਹੀਂ ਉਲਝਦੇ, ਪਰਮੇਸ਼ਰ ਜੀ ਦੇ ਪਿਆਰਿਆਂ ਭਗਤਾਂ ਨੂੰ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੀ ਬਣ ਆਈ ਹੈ।
1: ਮਨ ਗਲਤ ਭਾਏ ਠਾਕੁਰ ਸਿਉ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਬੰਦਗੀ ਕਰਨੇ ਦਾ ਭੇਦ ਕੀ ਹੈ? ਤੇ ਉਹ ਬੰਦਗੀ ਸਾਡੇ ਤੋਂ ਕਿਉਂ ਨਹੀਂ ਕੀਤੀ ਜਾਂਦੀ? ਤੇ ਹਜ਼ੂਰ ਬਚਨ ਕਰਦੇ ਨੇ, ਉਹਨਾਂ ਦੇ ਤਨ ਅਤੇ ਮਨ ਭਗਤੀ ਦੇ ਅੰਦਰ ਹੀ ਗਲਤਾਨ ਹੋ ਗਏ, ਭਗਤੀ ਦੇ ਅੰਦਰ ਹੀ ਰੰਗੇ ਗਏ। ਉਹਨਾਂ ਨੇ ਤਨ ਕਰਕੇ ਮਨ ਕਰਕੇ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪਿਆਰ ਕੀਤਾ, ਉਹਨਾਂ ਨੇ ਦੁਨੀਆਂ ਦੇ ਨਾਲ ਪਿਆਰ ਕੀਤਾ ਹੀ ਨਹੀਂ, ਦੁਨੀਆਂ ਨਾਲ ਮੋਹ ਨਹੀਂ ਕੀਤਾ। ਉਹਨਾਂ ਨੇ ਜਦੋਂ ਵਾਹਿਗੁਰੂ ਜੀ ਦੇ ਨਾਲ ਪਿਆਰ ਕੀਤਾ ਨਾ, ਫਿਰ ਵਾਹਿਗੁਰੂ ਜੀ ਦੇ ਪਿਆਰ ਦੇ ਸਦਕਾ ਸਾਰੀ ਸ੍ਰਿਸ਼ਟੀ ਆਪਣੀ ਹੋ ਗਈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਭਗਤ ਪ੍ਰਹਿਲਾਦ ਜੀ ਨੂੰ, ਧਰੂ ਜੀ ਨੂੰ, ਸਾਧ ਸੰਗਤ ਜੀ, ਅੱਜ ਵੀ ਸਾਰੇ ਹੀ ਧਰਮਾਂ ਦੇ ਭਗਤ

0: ਤੇ ਸੰਤ ਜਨ ਤੇ ਉੱਤਮ ਅਧਿਕਾਰੀ ਪਿਆਰ ਕਰਦੇ ਨੇ, ਕਿਉਂ? ਉਹ ਪਰਮੇਸ਼ਰ ਜੀ ਦੇ ਪਿਆਰੇ ਨੇ। ਅੱਜ ਉਹਨਾਂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ, ਵਾਰਤਾਲਾਪ ਕਥਨ ਹੁੰਦੇ ਨੇ, ਕਿਉਂ ਹੁੰਦੇ ਨੇ? ਉਹਨਾਂ ਨੇ ਬੰਦਗੀ ਕੀਤੀ, ਉਹ ਵਾਹਿਗੁਰੂ ਜੀ ਦੇ ਪਿਆਰੇ ਨੇ। ਭਾਈ ਭਗਤ ਜਨਾਂ ਨੂੰ ਹੀ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਬਣ ਆਈ ਹੈ, ਉਹ ਤਨ ਕਰਕੇ ਤੇ ਮਨ ਕਰਕੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਅੰਦਰ ਹੀ ਲੀਨ ਹੋ ਗਏ।
1: ਆਪਨ ਲੀਏ ਮਿਲਾਈ,
0: ਤੇ ਜਦੋਂ ਤਨ ਮਨ ਕਰਕੇ ਨਾਮ ਦੇ ਵਿੱਚ ਬੰਦਗੀ ਵਿੱਚ ਲੀਨ ਹੋ ਗਏ ਨਾ, ਤੇ ਵਾਹਿਗੁਰੂ ਜੀ ਨੇ ਕਿਰਪਾਲਤਾ ਕਰਕੇ ਤਿੰਨਾਂ ਨੂੰ ਆਪਣੇ ਆਪ ਦੇ ਨਾਲ, ਆਪਣੇ ਸਰੂਪ ਰੂਪ ਦੇ ਨਾਲ ਮਿਲਾ ਲਿਆ। ਭਾਈ ਆਪਣੇ ਨਾਲ ਹੀ ਅਭੇਦ ਕਰ ਲਿਆ ਹੈ। ਜੋ ਜਲ ਮਹਿ ਜਲ ਆਏ ਖਟਾਨਾ, ਤੇ ਉਹ ਜੋਤੀ ਸੰਗ ਜੋਤ ਸਮਾਨਾ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਗਾਵਨ ਹਾਰੀ ਗਾਵਾ ਗੀਤ।
0: ਮਹਾਰਾਜ, ਬਹੁਤ ਸਾਰੇ ਗਵਈਏ ਦੇਖੇ ਜਾਂਦੇ ਨੇ, ਬਹੁਤ ਸਾਰੇ ਇਸੇ ਪ੍ਰਕਾਰ ਗੀਤਾਂ ਨੂੰ ਗਾਉਣ ਵਾਲੇ ਦੇਖੇ ਜਾਂਦੇ ਨੇ, ਨੱਚ ਨੱਚ ਕੇ ਟੱਪ ਟੱਪ ਕੇ ਗੀਤ ਗਾ ਗਾ ਕਰਕੇ ਭਗਤੀ ਕਰਦੇ ਨੇ। ਮਹਾਰਾਜ, ਕੀ ਉਹ ਪ੍ਰਵਾਨ ਹੈ? ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਬਚਨ ਨੇ, ਨੱਚਿਆ ਟੱਪਿਆ ਭਗਤ ਨਾ ਹੋਈ। ਜਿਹੜਾ ਬੰਦਾ ਨੱਚ ਰਿਹਾ ਉਹਦਾ ਤੇ ਤਨ ਵੀ ਸਥਿਰ ਨਹੀਂ, ਤੇ ਜਿਹਦਾ ਤਨ ਹੀ ਸਥਿਰ ਨਹੀਂ, ਮਨ ਕਿਵੇਂ ਸਥਿਰ ਹੋ ਜਾਵੇਗਾ? ਜਿਹਦਾ ਸਰੀਰ ਹੀ ਨਹੀਂ ਟਿਕਦਾ ਉਹਦਾ ਮਨ ਕਿੱਥੋਂ ਟਿਕ ਜਾਵੇਗਾ? ਸਭ ਤੋਂ ਪਹਿਲਾਂ ਤੇ ਸਰੀਰ ਕਰਕੇ ਟਿਕਣਾ ਪੈਂਦਾ ਨਾ, ਚੌਂਕੜਾ ਮਾਰਨਾ ਪੈਂਦਾ। ਹੁਣ ਆਪ ਜੀ ਸੰਗਤ 'ਚ ਟਿਕੇ ਹੋ, ਚੌਂਕੜੇ ਮਾਰੇ, ਤੇ ਸਤਿਗੁਰੂ ਜੀ ਦਾ ਉਪਦੇਸ਼ ਤਾਂ ਹੀ ਸੁਣ ਰਹੇ ਹੋ ਨਾ, ਤੇ ਜਿਹੜਾ ਨੱਚ ਰਿਹਾ ਹੋਵੇ, ਟੱਪ ਰਿਹਾ ਹੋਵੇ, ਫਿਰ ਉਪਦੇਸ਼ ਵਿੱਚ ਮਨ ਕਿਵੇਂ ਲੱਗੇਗਾ? ਨਹੀਂ ਲੱਗ ਸਕਦਾ। ਤੇ ਜਿਹਦਾ ਤਨ ਹੀ ਨਹੀਂ ਟਿਕਿਆ ਉਹਦਾ ਮਨ ਕਿੱਥੋਂ ਟਿਕ ਜਾਵੇਗਾ? ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਨੱਚ ਨੱਚ ਕੇ ਉੱਡ ਉਡਰਾਵਾ ਝਾਟਾ ਪਾਏ, ਵੇਖੈ ਲੋਕ ਹੱਸੈ ਕਰ ਜਾਏ, ਐਸੀ ਤਿੰਨਾਂ ਦੀ ਹਾਲਤ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਇੱਕ ਗਾਵਣ ਵਾਲੇ ਹੋ ਕਰਕੇ ਗੀਤਾਂ ਨੂੰ ਗਾਉਣਾ ਕਰਦੇ ਹਨ।
1: ਉਧਰੇ ਬਸੇ ਜਿਹੇ ਚੀਤ,
0: ਲੋਕਾਂ ਨੂੰ ਸੁਣਾਉਣ ਵਾਸਤੇ ਜਿਹੜੇ ਕੇਵਲ ਤਾਂ ਕੇਵਲ ਗਾਵਣ ਵਾਲੇ ਹੋ ਕਰਕੇ ਗੀਤਾਂ ਨੂੰ ਗਾਉਂਦੇ ਨੇ, ਭਾਈ ਉਸ ਦੇ ਨਾਲ ਕਲਿਆਣ ਮੁਕਤੀ ਨਹੀਂ। ਕਿਉਂ ਨਹੀਂ? ਕਿਉਂਕਿ ਧਨ ਦੀ ਪ੍ਰਾਪਤੀ ਵਾਸਤੇ ਗਾਇਨ ਕਰਕੇ ਸੁਣਾਉਂਦੇ ਨੇ, ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਨਹੀਂ ਵਸਾਇਆ। ਮਹਾਰਾਜ, ਫਿਰ ਤਰੇ ਕੌਣ ਨੇ? ਤੇ ਉਧਰੇ ਉਹ ਤਰ ਗਏ ਨੇ ਸੰਸਾਰ ਤੋਂ, ਜਿਨ੍ਹਾਂ ਦੇ ਚਿੱਤ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਵਸ ਗਿਆ ਹੈ। ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ, ਜਿਨ੍ਹਾਂ ਦੇ ਹਿਰਦੇ ਪ੍ਰੇਮ ਰੰਗ ਦੇ ਅੰਦਰ ਰੰਗੇ ਗਏ, ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਗਏ।
1: ਦੇਖੇ ਬਿੰਜਨ ਪਰੋਸਨ ਹਾਰਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਨੱਚਣ ਵਾਲੇ, ਉਹ ਟੱਪਣ ਵਾਲੇ, ਉਹ ਭਗਤੀ ਉਹ ਗੀਤਾਂ ਨੂੰ ਗਾਉਣ ਵਾਲੇ ਵੀ ਤੇ ਭਗਤੀ ਕਰਦੇ ਹੀ ਨਜ਼ਰ ਆਉਂਦੇ ਨੇ ਨਾ, ਫਿਰ ਉਹ ਕਿਉਂ ਨਹੀਂ ਤਰਦੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕੋਈ ਰਸੋਈਆ ਹੋਵੇ, ਕੋਈ ਲਾਂਗਰੀ ਹੋਵੇ, ਬੜੇ ਪਦਾਰਥ ਬਣੇ ਹੋਣ, ਬਿੰਜਨ ਸਲੂਣੇ ਬਣੇ ਹੋਣ, ਸਬਜ਼ੀਆਂ ਬਣੀਆਂ ਹੋਣ, ਤਰਕਾਰੀਆਂ ਬਣੀਆਂ ਹੋਣ, ਦਾਲਾਂ ਬਣੀਆਂ ਹੋਣ, ਭਾਜੀਆਂ ਬਣੀਆਂ ਹੋਣ, ਖੀਰਾ ਬਣੀਆਂ ਹੋਣ, ਕੜਾਹ ਪ੍ਰਸ਼ਾਦ ਬਣਿਆ ਹੋਵੇ, ਪੂੜੀਆਂ ਬਣੀਆਂ ਹੋਣ, ਪੂੜੇ ਬਣੇ ਹੋਣ, ਜਲੇਬੀਆਂ ਮਠਿਆਈਆਂ ਬਣੀਆਂ ਹੋਣ, ਉਹ ਥਾਲ ਵਰਤਾ ਦੇਵੇ ਅਤੇ ਸਾਰਿਆਂ ਦੇ ਥਾਲਾਂ ਦੇ ਵਿੱਚ ਭੋਜਨ ਪਰੋਸ ਦੇਵੇ, ਪਰ ਆਪ ਨਾ ਛਕੇ। ਸਾਰਾ ਦਿਨ ਉਹ ਜਲੇਬੀਆਂ ਵਰਤਾਈ ਜਾਵੇ, ਆਪ ਛਕੇ ਹੀ ਨਾ, ਅਤੇ ਫਿਰ ਇਹੀ ਕਹੇਗਾ ਨਾ, ਸ਼ਾਮਾਂ ਨੂੰ ਸਾਰਾ ਦਿਨ ਵਰਤਾਉਂਦਾ ਹੀ ਭੁੱਖਾ ਮਰ ਗਿਆ, ਦੂਜਿਆਂ ਨੂੰ ਵਰਤਾਉਂਦਾ ਰਹਿ ਗਿਆ, ਆਪ ਤਾਂ ਮੈਂ ਭੁੱਖਾ ਹੀ ਹਾਂ, ਭੁੱਖ ਲੱਗੀ, ਆਪ ਛਕਿਆ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਪੇਖੇ ਬਿੰਜਨ ਪਰੋਸਨ ਹਾਰਾ, ਜਿਵੇਂ ਪਦਾਰਥ ਵਰਤਾਉਣ ਵਾਲੇ ਨੇ ਸਾਰੇ ਪਦਾਰਥ ਵਰਤਾ ਲਏ ਅਤੇ ਦੂਜੀਆਂ ਦੀ ਥਾਲੀਆਂ ਵਿੱਚ ਪਰੋਸ ਵੀ ਦਿੱਤੇ, ਅਤੇ ਟੱਬਾਂ ਦੇ ਟੱਬ, ਕੜਾਹਿਆਂ ਦੇ ਕੜਾਹੇ, ਪਤੀਲਿਆਂ ਦੇ ਪਤੀਲੇ, ਭਰੇ ਹੋਏ ਪਦਾਰਥ ਦੇਖ ਵੀ ਲਏ।
1: ਭੋਜਨ ਕੀਨੋ ਤੇ ਤ੍ਰਿਪਤਾਰਾ,
0: ਕੇਵਲ ਤਾਂ ਕੇਵਲ ਭੋਜਨ ਦੇਖਣ ਦੇ ਨਾਲ ਤੇ ਤ੍ਰਿਪਤ ਨਹੀਂ ਨਾ ਹੋ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਸਾਹਿਬ ਜੀ ਦਾ ਲੰਗਰ ਅੱਠੇ ਪਹਿਰ 24 ਘੰਟੇ ਚੱਲਦਾ ਹੈ। ਲੰਗਰ ਵਿੱਚ ਜਾਈਏ ਅਤੇ ਵਰਤਦਾ ਲੰਗਰ ਵੇਖ ਕੇ ਮੁੜ ਆਈਏ ਅਤੇ ਸਾਧ ਸੰਗਤ ਜੀ ਪੇਟ 'ਤੇ ਨਹੀਂ ਨਾ ਭਰਨ ਲੱਗਾ, ਤ੍ਰਿਪਤੀ 'ਤੇ ਨਹੀਂ ਨਾ ਹੋਣ ਲੱਗੀ, ਭੁੱਖ 'ਤੇ ਨਹੀਂ ਨਾ ਮਿਟਣ ਲੱਗੀ। ਭੋਜਨ ਨੂੰ ਵੇਖ ਕੇ ਮੁੜ ਆਈਏ, ਭੁੱਖ ਨਹੀਂ ਮਿਟਣੀ। ਭੁੱਖ ਕਦੋਂ ਮਿਟੇਗੀ? ਜਦੋਂ ਭੋਜਨ ਨੂੰ ਛਕਾਂਗੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਤੇ ਭੋਜਨ ਕੀਨੋ, ਜਿਨ੍ਹਾਂ ਨੇ ਪੰਗਤ ਵਿੱਚ ਬੈਠ ਕੇ ਭੋਜਨ ਛਕ ਲਿਆ ਤੇ ਤ੍ਰਿਪਤਾਰਾ, ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਹੋ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਕੇਵਲ ਤਾਂ ਕੇਵਲ ਧਨ ਵਾਸਤੇ ਗਾਇਨ ਕਰ ਰਹੇ ਨੇ, ਧਨ ਵਾਸਤੇ ਨੱਚ ਨੱਚ ਕੇ ਟੱਪ ਟੱਪ ਕੇ ਦੂਜਿਆਂ ਨੂੰ ਭਗਤੀ ਦਿਖਾ ਰਹੇ ਨੇ, ਉਹ ਦੂਜਿਆਂ ਦੇ ਅੱਗੇ ਤੇ ਪਰੋਸ ਰਹੇ ਨੇ, ਪਰ ਆਪ ਭੁੱਖੇ ਦੇ ਭੁੱਖੇ ਹੀ ਨੇ, ਕਿਉਂਕਿ ਆਪ ਪ੍ਰੇਮਾ ਭਗਤੀ ਨੂੰ ਧਾਰਨ ਨਹੀਂ ਕੀਤਾ ਹੈ।
1: ਸਵਾਂਗ ਕਾਛੇ ਭੇਖ ਧਾਰੀ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਹੋਰ ਵੀ ਉਦਾਹਰਣ ਦੇ ਕਰਕੇ ਸਮਝਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਸਵਾਂਗ ਰਚਣ ਵਾਲੇ ਜਿਹੜੇ ਨਾ, ਅਨੇਕ ਪ੍ਰਕਾਰ ਦੇ ਕਾਛੇ ਸਵਾਂਗ ਰਚਦੇ ਦੇਖੇ ਜਾਂਦੇ ਨੇ। ਦੇਖਿਆ ਜਾਂਦਾ ਨਾ ਸਵਾਂਗੀਏ ਕਦੇ ਹਨੂੰਮਾਨ ਬਣ ਜਾਂਦੇ ਕਦੇ ਸ਼ਿਵ ਜੀ ਬਣ ਜਾਂਦੇ ਨੇ ਰਾਮਲੀਲਾ ਦੇ ਦਿਨ ਆਉਣ ਤਾਂ ਫਿਰ ਰਾਮ ਚੰਦਰ ਜੀ ਅਤੇ ਕ੍ਰਿਸ਼ਨ ਜੀ ਬਣ ਜਾਂਦੇ ਨੇ ਬਚਨ ਕਰਦੇ ਨੇ ਭਾਈ ਅਨੇਕ ਤਰ੍ਹਾਂ ਦੇ ਭੇਖਧਾਰੀ ਲੋਕ ਧਾਰਨ ਕਰਦੇ ਹਨ
1: ਜੈ ਸੋ ਸਾਤਾ ਸੋ ਦ੍ਰਿਸ਼ਟਾਰੀ
0: ਜਦੋਂ ਤੇ ਕੇਸਾਂ ਦਾ ਜੂੜਾ ਸਿਰ ਤੇ ਬਣਾ ਲਿਆ ਤੇ ਹੱਥ ਵਿੱਚ ਕਮਾਨ ਫੜ ਲਈ ਰਾਮ ਚੰਦਰ ਜੀ ਨਜ਼ਰ ਆਉਂਦੇ ਨੇ ਪਰ ਜਿਸ ਵੇਲੇ ਭੇਖ ਉਤਾਰ ਦਿੱਤਾ ਤੇ ਉਹ ਬੰਦਾ ਪਹਿਲਾਂ ਦਾ ਪਹਿਲਾਂ ਵਾਲਾ ਹੀ ਆ ਬਦਲਿਆ ਕੁਛ ਵੀ ਨਹੀਂ ਸ਼ਿਵ ਜੀ ਦਾ ਸਵਾਂਗ ਰਚ ਲਿਆ ਸਵਾਂਗ ਉਤਾਰਿਆ ਤੇ ਫਿਰ ਪਹਿਲਾਂ ਵਾਲਾ ਹੀ ਆ ਬਦਲਿਆ ਕੁਛ ਵੀ ਨਹੀਂ ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਕੇਵਲ ਤਾਂ ਕੇਵਲ ਵਿਖਾਵੇ ਮਾਤਰ ਦੇ ਭਗਤ ਨੇ ਨਾ ਉਹ ਲੋਕਾਂ ਨੂੰ ਸਵਾਂਗੀਆਂ ਵਾਂਗੂ ਬਣ ਬਣ ਕੇ ਹੀ ਦਿਖਾਉਂਦੇ ਨੇ ਜੈਸੋ ਸਾਹ ਤੈਸੋ ਦ੍ਰਿਸ਼ਟਾਰੀ ਭੇਖ ਉਤਾਰਿਆ ਗਿਆ ਤੇ ਜਿਹੋ ਜਿਹੇ ਪਹਿਲਾਂ ਸਨ ਜੈਸੇ ਦੇ ਤੈਸੇ ਹੀ ਨਿਕਲੇ ਇਸੇ ਪ੍ਰਕਾਰ ਜਦੋਂ ਤੱਕ ਕਿਸੇ ਦੇ ਸਾਹਮਣੇ ਗਾ ਰਹੇ ਨੇ ਭਗਤ ਲੱਗਦੇ ਨੇ ਤੇ ਜਿਸ ਵੇਲੇ ਇਹ ਗਾਇਨੇ ਦਾ ਸਵਾਂਗ ਨੱਚਣੇ ਦਾ ਸਵਾਂਗ ਉਤਰ ਗਿਆ ਫਿਰ ਭਗਤੀ ਤੋਂ ਸੱਖਣੇ ਹੀਣੇ ਖਾਲੀ ਹੀ ਦੇਖੇ ਜਾਂਦੇ ਹਨ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਫਿਰ ਵਾਸਤਵ ਰੂਪ ਵਿੱਚ ਉਹੋ ਜਿਹੇ ਦੇਖੇ ਜਾਂਦੇ ਨੇ ਜਿਹੋ ਜਿਹੇ ਮਲੀਨ ਜੀਵਨ ਵਾਲੇ ਹੁੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਨਾ ਸਵਾਂਗ ਨੂੰ ਦੇਖ ਕਰਕੇ ਇਹ ਕ੍ਰਿਸ਼ਨ ਜੀ ਦਾ ਰੂਪ ਧਾਰਨ ਕਰਕੇ ਰਾਧਾ ਜੀ ਦਾ ਰੂਪ ਧਾਰਨ ਕਰਕੇ ਇਹ ਭੇਖ ਬਣਾ ਕੇ ਲੋਕਾਂ ਨੂੰ ਦਿਖਾ ਰਹੇ ਨੇ ਪਰ ਜੀਵਨ ਮੈਲੇ ਨੇ ਕੁਕਰਮੀ ਤੇ ਅਧਰਮੀ ਨੇ ਇਹ ਪ੍ਰਵਾਨ ਨਹੀਂ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਦੋਂ ਸਵਾਂਗ ਉਤਰ ਜਾਂਦਾ ਹੈ ਫਿਰ ਜੈਸੋ ਸਾਹ ਜਿਹੋ ਜਿਹਾ ਤਿੰਨਾਂ ਦਾ ਵਾਸਤਵ ਰੂਪ ਹੁੰਦਾ ਸੋ ਦ੍ਰਿਸ਼ਟਾਰੀ ਫਿਰ ਉਹੋ ਜਿਹੀ ਨਜ਼ਰ ਆਉਂਦੇ ਨੇ
1: ਕਹਨ ਕਹਾਵਨ ਸਗਲ ਜੰਜਾਰ
0: ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨਾਂ ਨੂੰ ਕਹਿ ਕਰ ਕਰਕੇ ਸੁਣਾਉਣ ਵਾਲੇ ਤੇ ਬਣੇ ਨੇ ਜਿਸ ਦੇ ਨਾਲ ਵੀ ਗੱਲ ਕਰ ਲਵੋ ਕਹਿੰਦਾ ਜੀ ਮੈਂ ਪਰਮਾਰਥ ਦੇ ਰਸਤੇ ਦਾ ਬੜਾ ਵੱਡਾ ਪਾਂਧੀ ਹਾਂ ਸਾਰੀ ਰੂਹਾਨੀਅਤ ਮੇਰੇ ਕੋਲ ਹੀ ਹੈ ਸਾਰੇ ਉਪਦੇਸ਼ ਮੇਰੇ ਕੋਲ ਹੀ ਨੇ ਉਪਦੇਸ਼ ਦੇਣ ਵਾਲੇ ਬਹੁਤ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਜਿਹੜਾ ਆਪ ਨਾਮ ਨਹੀਂ ਜਪਦਾ ਨਾ ਆਪ ਕਦੇ ਮੁੱਖ ਚੋਂ ਵਾਹਿਗੁਰੂ ਬੋਲਿਆ ਹੀ ਨਾ ਹੋਵੇ ਆਪ ਕਦੇ ਮੂਲ ਮੰਤਰ ਕੀਤਾ ਹੀ ਨਾ ਹੋਵੇ ਆਪ ਕਦੇ ਜਪਜੀ ਸਾਹਿਬ ਪੜ੍ਹਿਆ ਹੀ ਨਾ ਹੋਵੇ ਅਤੇ ਦੂਜਿਆਂ ਨੂੰ ਕਹੀ ਜਾਵੇ ਜੀ ਨਾਮ ਜਪੋ ਜਪਜੀ ਸਾਹਿਬ ਪੜ੍ਹੋ ਮੂਲ ਮੰਤਰ ਕਰੋ ਗੁਰ ਮੰਤਰ ਕਰੋ ਅਤੇ ਆਪ ਜਪਿਆ ਹੀ ਨਾ ਹੋਵੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਇਹ ਕਹਿਣ ਕਹਾਉਣ ਦੇ ਜਿੰਨੇ ਬਚਨ ਫਿਰ ਜੰਜਾਲ ਰੂਪੀ ਨੇ ਬੱਝ ਜਾਂਦਾ ਆਪ ਜੀ ਕਿਉਂ ਬੱਝਦਾ ਹੈ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਤਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਭਾਈ ਜਿਹੜੇ ਬਚਨ ਕਹਿਣੇ ਪਹਿਲਾਂ ਕਮਾਉਣੇ ਨੇ ਜੇ ਜਪਜੀ ਸਾਹਿਬ ਪੜ੍ਹ ਲਈ ਕਹਿਣਾ ਤਾਂ ਪਹਿਲਾਂ ਆਪ ਪੜ੍ਹਨ ਵਾਲਾ ਹੋਵੇ ਜੇ ਮੂਲ ਮੰਤਰ ਗੁਰਮੰਤਰ ਕਹਿਣਾ ਕਿਸੇ ਨੂੰ ਭਾਈ ਜਪੋ ਭਲਾ ਹੁੰਦਾ ਤੇ ਆਪ ਵੀ ਜਪਣ ਵਾਲਾ ਹੋਵੇ ਜਿਹੜਾ ਕਹਿਣ ਕਹਾਉਣ ਵਾਲਾ ਕੇਵਲ ਤਾਂ ਕੇਵਲ ਭਗਤੀ ਦੇ ਬਚਨ ਗਿਆਨ ਦੇ ਬਚਨ ਵੇਦਾਂ ਦੇ ਬਚਨ ਸ਼ਾਸਤਰਾਂ ਦੇ ਬਚਨ ਪੁਰਾਣਾਂ ਦੇ ਬਚਨ ਸਿਮਰਤੀਆਂ ਦੇ ਬਚਨ ਦੂਜਿਆਂ ਨੂੰ ਕਹੀ ਜਾਣੇ ਇਸੇ ਪ੍ਰਕਾਰ ਦੂਸਰਿਆਂ ਤੋਂ ਕਹਾ ਵੀ ਲੈਣਾ ਜੀ ਮੈਂ ਬੜਾ ਚੰਗਾ ਹੈ ਜਿਨ੍ਹਾਂ ਦੇ ਪਾਸੋਂ ਪ੍ਰਸ਼ਾਦ ਛਕਣਾ ਉਹਨਾਂ ਦੇ ਪਾਸੋਂ ਕਹਾ ਲੈਣਾ ਜੀ ਸੰਤ ਆਏ ਨੇ ਬੜੇ ਚੰਗੇ ਨੇ ਬੜੇ ਭਲੇ ਨੇ ਬੜੇ ਨਾਮ ਬਾਣੀ ਦੇ ਰਸੀਏ ਨੇ ਪਰ ਜੈਸੋ ਸਾ ਤੈਸੋ ਦ੍ਰਿਸ਼ਟਾਰੀ ਜਦੋਂ ਫਿਰ ਪਾਜ ਉਗੜਦਾ ਨਾ ਅਤੇ ਜਿਹੋ ਜਿਹਾ ਅਸਲ ਵਾਸਤਵ ਰੂਪ ਹੁੰਦਾ ਫਿਰ ਸਾਹਮਣੇ ਆ ਜਾਂਦਾ ਇਹ ਆਪਣੇ ਆਪ ਨੂੰ ਗੁਰੂ ਸਦਵਾਉਣ ਵਾਲੇ ਵੀ ਪਖੰਡੀ ਨੇ ਗੁਫਾਵਾਂ ਦੇ ਅੰਦਰ ਪਾਪ ਕਰਮੀ ਕਰਦੇ ਨੇ ਇਹ ਕੋਈ ਨਾਮ ਦੇ ਰਸੀਏ ਨਹੀਂ ਉਹਨਾਂ ਦੇ ਕਹੇ ਹੋਏ ਗਿਆਨ ਦੇ ਬਚਨ ਅਤੇ ਕਹਾਵ ਲੈਣਾ ਆਪਣੇ ਚੇਲਿਆਂ ਤੋਂ ਜੀ ਸਾਡੇ ਗੁਰੂ ਦੇ ਕੋਲ ਬੜਾ ਧਨ ਬੜੇ ਚਮਤਕਾਰੇ ਨੇ ਬੜੀਆਂ ਬਰਕਤਾਂ ਨੇ ਉਹਨਾਂ ਦੇ ਬੜੇ ਚੇਲੇ ਨੇ ਉਹਨਾਂ ਦੇ ਬੜੇ ਭੰਡਾਰੇ ਲੱਗਦੇ ਨੇ ਜਦੋਂ ਭੰਡਾਰਾ ਭਰਦਾ ਤਾਂ ਸੜਕਾਂ ਰੁਕ ਜਾਂਦੀਆਂ ਜਾਮ ਲੱਗ ਜਾਂਦੇ ਨੇ ਸਾਧ ਸੰਗਤ ਜੀ ਇਸ ਪ੍ਰਕਾਰ ਆਪਣੇ ਚੇਲਿਆਂ ਤੋਂ ਸਮਰੱਥ ਕਹਾ ਲੈਣਾ ਅਤੇ ਆਪ ਗਿਆਨ ਦੇ ਬਚਨ ਕਹਿ ਕਰਕੇ ਸੁਣਾ ਦੇਣੇ ਧਾਰਨ ਕੀਤੇ ਤੋਂ ਬਿਨਾਂ ਸਾਰੇ ਜੰਜਾਲ ਰੂਪ ਹਨ
1: ਨਾਨਕ ਦਾਸ ਸੱਚ ਕਰਨੀ ਸਾਰ
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਦੁਨੀਆਂ ਦੇ ਅੰਦਰ ਉੱਤਮ ਕੀ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਵਾਹਿਗੁਰੂ ਜੀ ਦੇ ਦਾਸਾਂ ਨੂੰ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਤਾਂ ਸੱਚੇ ਨਾਮ ਦੀ ਕਿਰਤ ਕਰਨੀ ਹੀ ਸਾਰ ਸ੍ਰੇਸ਼ਟ ਹੈ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਸੱਚੇ ਨਾਮ ਨੂੰ ਜਪਣਾ ਹੀ ਸਭ ਤੋਂ ਉੱਤਮ ਜਾਣਿਆ ਇਸ ਕਰਕੇ ਭਾਈ ਸਵਾਸ ਗਰਾਸ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਚੱਲਦਿਆਂ ਫਿਰਦਿਆਂ ਤੁਰਦਿਆਂ ਬੈਠਦਿਆਂ ਉੱਠਦਿਆਂ ਛਕਦਿਆਂ ਛਕਾਉਂਦਿਆਂ ਨਾਮ ਜਪਦੇ ਨੇ ਜਿੱਥੇ ਆਪ ਜਪਾਉਂਦੇ ਨੇ ਉੱਥੇ ਦੂਸਰਿਆਂ ਨੂੰ ਜਪਾਉਂਦੇ ਨੇ ਸਤਨਾਮ
1: ਵਾਹਿਗੁਰੂ
0: ਭਾਈ ਸਭ ਤੋਂ ਦੁਨੀਆਂ ਦੇ ਅੰਦਰ ਸ੍ਰੇਸ਼ਟ ਕਰਨੀ ਹੈ ਨਾਮ ਨੂੰ ਜਪਣਾ ਜਿੰਨੇ ਵੀ ਪੁੰਨ ਦਾਨ ਕਹੇ ਜਾਂਦੇ ਨੇ ਉਹਨਾਂ ਸਭਨਾਂ ਤੋਂ ਵੀ ਸ੍ਰੇਸ਼ਟ ਵਾਹਿਗੁਰੂ ਜੀ ਦਾ ਨਾਮ ਹੈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭੂ ਜੀ ਦਾ ਜੋ ਸਿਮਰਨ ਨਾਮ ਦਾ ਸਭ ਤਾਂ ਤੋਂ ਉੱਚਾ ਹੈ ਸਭਨਾਂ ਤੋਂ ਸੁੱਚਾ ਹੈ ਭਾਈ ਇਹੀ ਉਹੀ ਕਰਨੀ ਸਾਰਿਆਂ ਤੋਂ ਸ੍ਰੇਸ਼ਟ ਹੈ ਜੋ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਤੇ ਜਪਣਾ ਹੈ ਸਤਨਾਮ
1: ਸ੍ਰੀ ਵਾਹਿਗੁਰੂ।
0: ਇਹ ਪਾਵਨ ਪਵਿੱਤਰ ਉਪਦੇਸ਼ ਕਾਨੜਾ ਰਾਗ ਦੇ ਅੰਦਰ ਸਾਰੇ ਭਰਮਾਂ ਨੂੰ ਕੱਟਣ ਵਾਲਾ, ਮਨਾਂ ਦੇ ਜੰਜਾਲਾਂ ਨੂੰ, ਤਬਰਿਆਈਆਂ ਨੂੰ ਕੱਟਣ ਵਾਲਾ, ਗਿਆਨ ਸਰੂਪ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਵਾਲਾ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਾਨੜਾ ਰਾਗ ਦੇ ਅੰਦਰ ਫਰਮਾਇਆ ਹੈ ਜੀਓ। ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿਖੇ ਸਿਨਮਰ ਬੇਨਤੀ ਹੈ। ਅੱਜ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਇਸ ਤਖ਼ਤ 'ਤੇ ਤਖ਼ਤ ਸਾਹਿਬ ਜੀ ਦੇ ਸਨਮਾਨਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ। ਜਿਹੜੇ ਮਾਈ ਭਾਈ ਸਾਬਤ ਸੂਰਤ ਨੇ ਕੇਸਾ ਧਾਰੀ ਨੇ ਪਰ ਹੁਣ ਤੱਕ ਅੰਮ੍ਰਿਤ ਨਹੀਂ ਛਕਿਆ, ਜਾਂ ਫਿਰ ਜਿਨ੍ਹਾਂ ਨੇ ਅੰਮ੍ਰਿਤ 'ਤੇ ਛਕਿਆ ਪਰ ਜੀਵਨ ਕਾਲ ਦੇ ਅੰਦਰ ਕੋਈ ਉਕਾਈ ਹੋ ਗਈ, ਕੋਈ ਭੁੱਲ ਚੁੱਕ ਹੋ ਗਈ ਅਤੇ ਸੁਧਾਈ ਕਰਾਉਣਾ ਚਾਹੁੰਦੇ ਨੇ, ਸਨ ਕੇਸੀ ਇਸ਼ਨਾਨ ਕਰਕੇ ਪੰਜਾਂ ਕਕਾਰਾਂ ਦੇ ਧਾਰਨੀ ਹੋ ਕਰਕੇ 11:15 ਤਖ਼ਤ ਸਾਹਿਬ ਜੀ 'ਤੇ ਪੁੱਜੋ, ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਆਪਣਾ ਜਨਮ ਸਫਲਾ ਕਰੋ ਜੀ। ਸਤਿਗੁਰਾਂ ਦੇ ਚਰਨਾਂ ਵਿਖੇ ਰਜੋਈਆਂ ਨੇ ਮਹਾਰਾਜ, ਜੋ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਇਆ ਹੈ ਕਿਰਪਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀਓ।
1: ਕਹਿਣ ਕਹਾਵਨ ਸਗਲ ਜੰਜਾਰ ਨਾਨਕ ਦਾਸ।

ಸಿಗುತ್ತದೆ. ದಿನಾ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਫੇਡ ਬੇਨਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲ ਕਰਨ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ ਸੰਤ ਜਨਾ

ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਅਵਤਾਰ ਜਗੋ ਜੋਤ ਰਾਜ ਸਿਆ ਚੰਦਰਾ ਪਾਰ।

ਵੇ ਜਗ ਦੀ ਸਕਾਉ ਸੇਸ ਬਟ ਕਦ ਜਗ ਕਾਨ ਮੈਂ ਖਜੂਰਾ ਦਸੇ ਮੁੰਡ ਛੱਡ ਕਦ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਗ ਕੋ ਚਰਈਆ ਫਲ ਫੂਲ ਕੋ ਬਛਈਆ ਸਦਾ ਬੰਨ ਕੋ ਭਰਮਈਆ ਔਰ ਦੂਸਰੋ ਨ ਬੂਕ ਸਾਉ ਕਹਾਂ ਭਯੋ ਭੇਡ ਜੋਗ ਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜ ਜੋਗ ਸਾਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸਾਉ ਨਾਚੋਈ ਕਰਤ ਮੂਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਲ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਸ ਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋਗਿਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪਾਉਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਕੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰ ਪਰ ਸੀਤ ਕਾਲ ਕੁੰਚਰ ਓ ਗਦ ਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪਕਲ ਵਤਰ ਲਿਓ ਕਾਂਸੀ ਬੀਚ ਚੀਰ ਚੀਰ ਚੋਰ ਟਾ ਕੁਠਾਰਨ ਸੋ ਮਾਰ ਹੀ ਕਹਾ ਭਯੋ ਫਾਂਸੀ ਡਾਰ ਬੂਡਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪੇ ਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏਤ ਜੋ ਪੇ ਪਾਇਤ ਅਜਾਪ ਦੇਵ ਪੂਤ ਨਾ ਸਦੀਵ ਤੁਹੀਂ ਤੁਹੀਂ ਉਚਰਤ ਹੈ ਨਭ ਕੇ ਉੜਤ ਜੋ ਪੇ ਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਬੋ ਕਰਤ ਹੈ ਆਗਮੇ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ

ਕਹੋ ਪਿੱਤਰ ਕਰਮ ਕਹੋ ਬੇਦਰੀ ਦੇ ਕਹੋ ਕਹੋ ਪਿੱਤਰ ਕਰਮ ਕਹੋ ਬੇਦਰੀ ਦੇ ਕਹੋ ਕਹੋ ਪਿੱਤਰ ਕਰਮ ਕਹੋ ਬੇਦਰੀ ਦੇ ਕਹੋ ਕਹੋ ਪਿੱਤਰ ਕਰਮ ਕਹੋ ਬੇਦਰੀ ਦੇ ਕਹੋ ਕਹੋ ਪਿੱਤਰ ਕਰਮ ਕਹੋ ਬੇਦਰੀ ਦੇ ਕਹੋ ਕਹੋ ਪਿੱਤਰ ਕਰਮ ਕਹੋ ਬੇਦਰੀ ਦੇ ਕਹੋ ਕਹ

ਸਰਦਾਰ ਦੋਹੜਾ ਹੈ ਕੌਣ ਸੁਣਾ ਜੀ ਦਾ ਮਰਹੁਣਾ ਹੈ ਕੌਣ ਸੁਣਾ ਜੀ ਰੱਬ ਕੋ

ਤਾਜੇ ਗਿਲ ਬਿਕ ਭਾਜੇ ਸਕੂਪ ਰਾਜੇ ਮਧ ਉਰੰਗ ਦੁਰਜਨ ਦਲ ਦਜੇ ਮੰਤਨ ਰਿਛੇ ਸਭਾ ਨ ਬਜੇ ਰੂਹ ਰਣੰਗ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਚੰਡ ਚਕਰਦਨ ਆਦਿ ਗੁਰੰਗ ਚਾਚਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ ਰੋਧਨ ਕਰੂਰ ਪ੍ਰਤੇ ਧੂਮ ਰਾਜ ਵਿਦੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਦੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤਰੁ ਮਥੰਤੀ ਦੁਸ ਪ੍ਰਤਾਹਨ ਗਾੜ ਮਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਭਯ ਭੰਗੀ ਆਦ ਅਨੰਗੀ ਅਗਾਧ ਕਰਤੇ ਬ੍ਰਿੜ ਲਾਜ ਵਿਹੰਡਨ ਚਛੁਰ ਦੰਡਨ ਤੇਜ ਪ੍ਰਚੰਡਨ ਆਦਿ ਬ੍ਰਤੇ ਸੁਰ ਨਰ ਪ੍ਰਤਿਪਾਰਣ ਪਤਿ ਦੋ ਧਾਰਣ ਦੁਸ਼ਟ ਨਿਵਾਰਣ ਦੁਖ ਹਰੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਵਿਸ਼ਵ ਵਿਦੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਮਦਰਨਾ ਸੇ ਜੋਤ ਪ੍ਰਕਾਸ਼ੇ ਅਦੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਦਰਖਣ ਬਿਤਲ ਤਲੇ ਅਸ਼ਟਾਇਦ ਬਾਹਨ ਬੋਲ ਨਿਬਾਹਨ ਸੰਤ ਪਨਾਹਨ ਗੂੜ ਗਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦ ਅਨਾਦ ਅਗਾਧ ਬ੍ਰਤੇ ਦੁਖ ਦੁਖ ਪ੍ਰਭਛਣ ਸੇਵਕ ਰਛਣ ਸੰਤ ਪ੍ਰਦਰਸ਼ਣ ਸੁਧ ਸਰੇ ਸਾਰੰਗ ਸੰਨਾ ਹੇ ਦੁਸ਼ਟ ਪ੍ਰਦਾ ਹੇ ਅਰਧ ਲਗਾ ਹੇ ਦੁਖ ਹਰੇ ਗੰਜਨ ਗੁਮਾਨੇ ਅਦੁਲ ਪ੍ਰਵਾਨੇ ਸੰਤ ਜਮਾਨੇ ਆਦ ਅੰਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਸਾਧ ਪ੍ਰਦਰਸ਼ਣ ਦੁਸ਼ਟ ਹੰਤੇ ਕਾਰਣ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਧੁੰਦ ਮਤੇ ਅਸ਼ਟਾਇਦ ਚਮਕਣ ਸਸਤ੍ਰ ਜਮਕਣ।

ਚਚਰਾਸੁਰ ਮਾਰਨ ਨਰਕ ਨਿਵਾਰਨ ਪਤਿ ਦੇ ਉਦਾਰਨ ਏਕ ਵੱਡੇ ਪਾਪਾਨ ਬਿਹੰਡਨ ਦੋਸ਼ ਪ੍ਰਚੰਡਨ ਖੰਡ ਅਖੰਡਨ ਕਾਲ ਕੱਟੇ ਚੰਦਰਾਨੰਦ ਚਾਰੇ ਨਰਕ ਨਿਵਾਰੇ ਪਤਿ ਦੋ ਧਾਰੇ ਮੁੰਡ ਮਥੇ ਜੈ ਜੈ ਹੁਸੀ ਮੈਂ ਕਾਸੁਰ ਮਰਦਨ ਧੂਮਰ ਵਿਦੁੰਸਨ ਆਦਿ ਕਥੇ ਰਕਤਾ ਸੁਰ ਮਰਦਨ ਚੰਡ ਚੱਕਰਦਨ ਦਾਨ ਵਰਡਨ ਬਿੜਾਲ ਬਦੇ ਸਰਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਦੁਜੇ ਧੂਮਰਾਜ ਵਿਦੁੰਸਨ ਸਰੂਣਤ।

ਪੈ ਆਨੰਦ ਦਾਉ ਕਹੋ ਜਥਾ ਮਤ ਰਹਿਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਅਭੂਤ ਅਨ ਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉੱਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾਗੋ ਪ੍ਰਭਾਉ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪੱਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਭੁਲ

ਵਡ ਭਾਗੀ ਜੋ ਹੈ ਸ਼ੁਭ ਕਰਮੀ, ਭਗਤ ਪਰਾਇਣ ਨਿਸ਼ਚਲ ਧਰਮੀ, ਜਪ

ਨਿਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ ਨੇ ਓਟਿਆਂ ਕੀ ਓਟ ਸਤਿਗੁਰੂ

ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਓਮ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ।

ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਾਰਾਜ ਜੀ ਦੇ ਜੋ ਪ੍ਰਕਾਸ਼ ਦੀ ਕਥਾ ਜੋ ਹੈ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਮਾਤ ਲੋਕ ਦੇ ਵਿੱਚ ਅਵਤਾਰ ਧਾਰਨ ਕਰਨਾ ਕੀਤਾ ਜਨਮ ਲੈਣਾ ਕੀਤਾ ਉਸ ਬਾਬਤ ਕਵੀ ਰਾਜ ਜੀ ਨੇ ਉਚਾਰਨ ਕੀਤਾ ਹੈ ਕਿ ਜਿਸ ਤਰ੍ਹਾਂ ਕਿ ਉਹ ਕੁੱਲ ਕਿਹੜੀ ਹੈ ਅਤੇ ਉਹ ਸਮਾਂ ਕਿਹੜਾ ਸੀ ਉਹ ਦੇਸ਼ ਕਿਹੜਾ ਹੈ ਜਿਹੜੇ ਦੇਸ਼ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਣਾ ਉਹ ਤੋਂ ਬਾਅਦ ਉਹ ਨਗਰ ਜਿਹੜਾ ਹੈ ਜਿਸ ਨਗਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਅਵਤਾਰ ਧਾਰਨ ਕਰਨਾ ਜਿਹਨੂੰ ਸਾਧ ਸੰਗਤ ਜੀ ਰਾਏ ਭੋਏ ਕੀ ਤਲਵੰਡੀ ਜਿਹਨੂੰ ਕਿਹਾ ਜਾਂਦਾ ਹੈ ਫਿਰ ਬਾਅਦ ਦੇ ਵਿੱਚ ਉੱਥੋਂ ਦਾ ਰਾਜਾ ਜਿਹੜਾ ਹੈ ਅਤੇ ਜਿਹਦਾ ਨਾਮ ਰਾਏ ਬੁਲਾਰ ਜੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਬਹੁਤ ਵੱਡਾ ਪ੍ਰੇਮੀ ਚਰਨਾਂ ਦਾ ਜਿਹੜਾ ਹੈ ਅਨਿੰਨ ਸੇਵਕ ਹੋਇਆ ਉਹਨੇ ਸਾਧ ਸੰਗਤ ਜੀ ਬਹੁਤ ਤਕੜੀ ਜ਼ਮੀਨ ਜਿਹੜੀ ਹੈ ਕਈ ਹਜ਼ਾਰ ਏਕੜ ਜ਼ਮੀਨ ਆ ਉਹਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਂ ਤੋਂ ਉਹਨੇ ਲਾ ਦੇਣੀ ਕੀਤੀ ਹੈ ਅਤੇ ਨਾਲ ਉਹਦੇ ਵੱਡ ਵਡੇਰਿਆਂ ਨੇ ਜਿਹੜਾ ਇਹ ਨਗਰ ਵਸਾਉਣਾ ਕੀਤਾ ਰਾਏ ਭੋਏ ਉਹਦਾ ਵੱਡ ਵਡੇਰਾ ਸੀ ਉਹਨੇ ਆਪਣੇ ਵੱਡ ਵਡੇਰਿਆਂ ਦਾ ਨਾਮ ਬਦਲ ਕਰਕੇ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਉਸ ਨਗਰ ਨੂੰ ਆਬਾਦ ਕਰਨਾ ਕੀਤਾ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਅੱਜ ਆਪਾਂ ਨਨਕਾਣਾ ਸਾਹਿਬ ਬੋਲਦੇ ਹਾਂ ਅਤੇ ਇਸ ਤਰ੍ਹਾਂ ਹੀ ਪਿਆਰਿਓ ਪਹਿਲਾਂ ਸ਼ੁਰੂਆਤ ਦੇ ਵਿੱਚ ਨਾਨਕਾਇਣ ਨਨਕਾਇਣ ਦਾ ਮਤਲਬ ਹੁੰਦਾ ਕਿ ਨਾਨਕ ਦਾ ਘਰ ਆਇਣ ਦਾ ਮਤਲਬ ਹੁੰਦਾ ਘਰ ਨਾਨਕਾਇਣ ਕਰਕੇ ਇਹ ਜਿਹੜਾ ਹੈ ਸ਼ਬਦ ਜਿਹੜਾ ਸ਼ੁਰੂਆਤ ਦੇ ਵਿੱਚ ਪ੍ਰਚਲਿਤ ਹੋਇਆ ਨਨਕਾਇਣ ਕਰਕੇ ਉਹ ਤੋਂ ਬਾਅਦ ਬਦਲਦਾ ਬਦਲਦਾ ਅੱਜ ਆਪਾਂ ਜਿਹਨੂੰ ਨਨਕਾਣਾ ਸਾਹਿਬ ਬੋਲਦੇ ਹਾਂ ਅਸਲ ਦੇ ਵਿੱਚ ਪਿਆਰਿਓ ਇਹਦਾ ਨਾਮ ਸੀ ਨਾਨਕਾਇਣ ਕਿ ਨਾਨਕ ਜੀ ਜਿਸ ਨਗਰ ਦੇ ਵਿੱਚ ਆਏ ਜਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਇੱਥੇ ਘਰ ਹੈ ਸਭ ਤੋਂ ਪਹਿਲਾਂ ਉਹਨੇ ਸਰੋਵਰ ਜਿਹੜਾ ਹੈ ਨਾਨਕ ਸਰੋਵਰ ਜੋ ਹੈ ਨਾਨਕ ਸਰ ਜਿਹੜਾ ਹੈ ਉਹਨੇ ਉਹਦੀ ਸਥਾਪਨਾ ਕਰਨੀ ਕੀਤੀ ਹੈ ਅੱਜ ਆਪਾਂ ਦੇਸ਼ ਦੁਨੀਆ ਦੇ ਵਿੱਚ ਵੇਖਦੇ ਹਾਂ ਬਹੁਤ ਸਾਰੇ ਨਾਨਕ ਸਰ ਨਾਨਕ ਸਰ ਨਾਨਕ ਸਰ ਦਾ ਮਤਲਬ ਕਿ ਨਾਨਕ ਦਾ ਸਰੋਵਰ ਜਿਹੜੇ ਸਰੋਵਰਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੰਬੰਧ ਬਣਦਾ ਜ਼ਿਆਦਾ ਕਰਕੇ ਗੁਰਮੁਖ ਪਿਆਰਿਆਂ ਨੇ ਉਹ ਸਰੋਵਰ ਦਾ ਨਾਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਰੱਖਣਾ ਕੀਤਾ ਅਤੇ ਇਸ ਗੁਰਮੁਖ ਪਿਆਰੇ ਨੇ ਬਹੁਤ ਵੱਡੀ ਜ਼ਮੀਨ ਜਾਇਦਾਦ ਜੋ ਹੈ ਸਤਿਗੁਰੂ ਮਹਾਰਾਜ ਜੀ ਦੇ ਨਾਂ ਲਵਾਉਣੀ ਕੀਤੀ ਅੱਜ ਵੀ ਉਹ ਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਵੱਜਦੀ ਹੈ ਉਹ ਤੋਂ ਬਾਅਦ ਉਹਨੇ ਆਪਣੇ ਵੱਡ ਵਡੇਰਿਆਂ ਦਾ ਨਾਮ ਹਟਾ ਕਰਕੇ ਨਨਕਾਣਾ ਸਾਹਿਬ ਇਹ ਜੋ ਸ਼ਹਿਰ ਨੂੰ ਆਬਾਦ ਕਰਨਾ ਕੀਤਾ ਮਹਾਰਾਜ ਜੀ ਦੀ ਯਾਦ ਦੇ ਵਿੱਚ ਅਸਥਾਨ ਸਥਾਪਿਤ ਕੀਤਾ ਸਰੋਵਰ ਆਦਿਕ ਉਹਨੇ ਲਾਉਣੇ ਕੀਤੇ ਹਨ ਇਹ ਬਹੁਤ ਵੱਡੀ ਗੱਲ ਹੈ ਪਿਆਰਿਓ ਇਹ ਜੋ ਜਿਸ ਤਰ੍ਹਾਂ ਕਿ ਗੱਲ ਚੱਲੀ ਸੀ ਕਿ ਰਾਏ ਭੋਏ ਦੀ ਤਲਵੰਡੀ ਜਿਹਨੂੰ ਅਜੋਕਾ ਆਪਾਂ ਨਨਕਾਣਾ ਸਾਹਿਬ ਬੋਲਦੇ ਹਾਂ ਉਸ ਨਗਰ ਦਾ ਫਿਰ ਕਵੀ ਰਾਜ ਜੀ ਨੇ ਜ਼ਿਕਰ ਕੀਤਾ ਕਿ ਇਹ ਨਗਰ ਦੇ ਵਿੱਚ ਸਾਰੇ ਗੁਰਮੁਖ ਪਿਆਰੇ ਮਹਾਂਪੁਰਖ ਰਿਹਾ ਕਰਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਦੇ ਵਿੱਚੋਂ ਬੇਦੀ ਬੰਸ਼ ਜਿਹੜਾ ਹੈ ਬਹੁਤ ਉਜਵਲਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਹ ਬੰਸ਼ ਦੇ ਲੋਕ ਰਿਹਾ ਕਰਦੇ ਸਨ ਪਹਿਲੇ ਇਹਨਾਂ ਦਾ ਕੰਮ ਇਹਨਾਂ ਦਾ ਖਿੱਤਾ ਜਿਹੜਾ ਸੀ ਜੰਗ ਯੁੱਧ ਕਰਨਾ ਛੱਤਰੀ ਦਾ ਧਰਮ ਸੀ ਲੇਕਿਨ ਇਹਨਾਂ ਨੇ ਛੱਤਰੀ ਧਰਮ ਦਾ ਤਿਆਗ ਕਰਕੇ ਬ੍ਰਾਹਮਣਾਂ ਦਾ ਧਰਮ ਜਿਹੜਾ ਹੈ ਉਹ ਇਹਨਾਂ ਨੇ ਕਰਮ ਜਿਹੜੇ ਇਹਨਾਂ ਨੇ ਬਦਲ ਦਿੱਤੇ ਜਾਤ ਜਿਹੜੀ ਹੈ ਗੋਤ ਜਿਹੜੀ ਆ ਛੱਤਰੀਆਂ ਦੀ ਰਹੀ ਕਰਮ ਜਿਹੜੇ ਹਨ ਇਹਨਾਂ ਨੇ ਛੱਤਰੀਆਂ ਦੇ ਹੀ ਰੱਖਣੇ ਕੀਤੇ ਜਿਸ ਤਰ੍ਹਾਂ ਕਿ ਪਿਆਰਿਓ ਅੱਜ ਵੀ ਆਪਾਂ ਵੇਖਦੇ ਹਾਂ ਕਿ ਹਿੰਦੂ ਮਤ ਦੇ ਵਿੱਚ ਇਹ ਵਰਨਾ ਦੇ ਜਿਹੜੇ ਕਰਮ ਕਾਂਡ ਮੰਨੇ ਜਾਂਦੇ ਹਨ ਛੱਤਰੀਆਂ ਦੇ ਵੱਖਰੇ ਕਰਮ ਹੁੰਦੇ ਅਤੇ ਬ੍ਰਾਹਮਣਾਂ ਦੇ ਵੱਖਰੇ ਕਰਮ ਹੁੰਦੇ ਲੇਕਿਨ ਪਿਆਰਿਓ ਇਹਨਾਂ ਦੇ ਕਰਮ ਜਿਹੜੇ ਹਨ ਭਾਵ ਕਿ ਸਤਿਗੁਰੂ ਮਹਾਰਾਜ ਜੀ ਦਾ ਵੰਸ਼ ਜਿਹੜਾ ਬੇਦੀ ਵੰਸ਼ ਦੇ ਕਰਮ ਜਿਹੜੇ ਉਹ ਪਿਆਰਿਓ ਉਹ ਛੱਤਰੀਆਂ ਦੇ ਹੀ ਰਹੇ ਲੇਕਿਨ ਉਹਨਾਂ ਨੇ ਬਾਅਦ ਦੇ ਵਿੱਚ ਸਿਰਫ ਜਿਹੜਾ ਖਿੱਤਾ ਉਹਨਾਂ ਨੇ ਬਦਲ ਦਿੱਤਾ ਜੰਗ ਯੁੱਧ ਕਰਨਾ ਛੱਡ ਕਰਕੇ ਜਿਨ੍ਹਾਂ ਬੇਦ ਪੱਠਿਓ ਸੋ ਬੇਦੀ ਕਹਾਏ ਤਿਨ੍ਹਾਂ ਧਰਮ ਕੇ ਕਰਮ ਨੀ ਕੇ ਚਲਾਏ ਅਤੇ ਉਹ ਜਿਹੜੇ ਬੇਦ ਪਾਠੀ ਜੋ ਬਣ ਗਏ ਸਨ ਉਹਨਾਂ ਤੋਂ ਫਿਰ ਬੇਦੀ ਕੁਲ ਦੀ ਰਚਨਾ ਹੋਈ ਉਸ ਬੇਦੀ ਕੁਲ ਦੇ ਵਿੱਚ ਸਾਧ ਸੰਗਤ ਜੀ
ਵਿਸ਼ੇਸ਼ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅਤਿ ਸਤਿਕਾਰਯੋਗ ਦਾਦਾ ਜੀ ਜੋ ਹੋਏ ਹਨ, ਜਿਨ੍ਹਾਂ ਦਾ ਨਾਮ ਹੈ ਬਾਬਾ ਸ਼ਿਵ ਰਾਮ ਜੀ। ਯਾਦ ਰੱਖਣਾ ਕਰੋ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਾਦਾ ਜੀ ਦਾ ਨਾਮ ਸ਼ਿਵ ਰਾਮ ਜੀ ਹੈ, ਤੇ ਉਹਨਾਂ ਦੇ ਸਤਿਕਾਰਯੋਗ ਦਾਦੀ ਜੀ ਜਿਹੜੇ ਹਨ ਬਨਾਰਸੀ ਦੇਵੀ, ਉਹਨਾਂ ਦਾ ਨਾਮ ਹੈ। ਇਹਨਾਂ ਦੇ ਗ੍ਰਹਿ ਵਿਖੇ ਦੋ ਸਪੁੱਤਰਾਂ ਦਾ ਜਨਮ ਹੁੰਦਾ, ਵੱਡੇ ਕਾਲੂ ਅਤੇ ਛੋਟੇ ਜਿਹੜੇ ਹਨ ਲਾਲੂ ਹਨ, ਜੋ ਸਤਿਗੁਰੂ ਮਹਾਰਾਜ ਜੀ ਦੇ ਚਾਚਾ ਜੀ ਵੱਜਦੇ ਹਨ। ਹੁਣ ਦੇਖੋ, ਦਾਦਾ ਜੀ ਹੋ ਗਿਆ, ਪਿਤਾ ਜੀ ਹੋ ਗਿਆ, ਉਹ ਤੋਂ ਬਾਅਦ ਫਿਰ ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਅਵਤਾਰ ਧਾਰਨ ਕਰਦੇ, ਪ੍ਰਕਾਸ਼ ਹੁੰਦਾ ਸਤਿਗੁਰੂ ਮਹਾਰਾਜ ਜੀ ਦਾ, ਆਓ ਸਾਧ ਸੰਗਤ ਜੀ, ਉਹ ਪਾਵਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਆਪਾਂ ਆਰੰਭ ਕਰਨਾ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਪਾਵਨ ਦਰ ਘਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਰਜ ਕਰਵਾਉਂਦਿਆਂ

ਕਾਲੂ ਜੀ ਅਤੇ ਛੋਟੇ ਭਰਾ ਬਾਬਾ ਲਾਲੂ ਜੀ ਜਿਹੜੇ ਹਨ ਬਹੁਤ ਵਡਭਾਗੇ ਹਨ ਤੇ ਬਹੁਤ ਜ਼ਿਆਦਾ ਸ਼ੁਭ ਕਰਮ ਚੰਗੇ ਕਰਮ ਕਰਨ ਵਾਲੇ ਤੇ ਭਗਤੀ ਦਾ ਪਰਾਇਣ ਕਰਨ ਵਾਲੇ। ਪਰਾਇਣ ਦਾ ਮਤਲਬ ਕਿ ਅਨੁਸਰਣ ਕਰਨਾ, ਭਗਤੀ ਨੂੰ ਧਾਰਨ ਕਰਨਾ ਹੈ। ਭਗਤੀ ਜਿਹੜੀ ਨਾ ਪਿਆਰਿਓ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ, ਇਹ ਨੌਧਾ ਭਗਤੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਬਹੁਤ ਪਿਆਰਿਓ, ਇਹ ਵੀ ਅੱਗੇ ਇਸ ਗ੍ਰੰਥ ਦੇ ਵਿੱਚ ਨੌ ਤਰ੍ਹਾਂ ਦੀ ਭਗਤੀ ਕਿਹੜੀ ਹੁੰਦੀ ਹੈ ਇਹਦਾ ਪਿਆਰਿਓ ਇਹ ਵਰਣਨ ਆਵੇਗਾ। ਫਿਰ ਵੀ ਮੈਂ ਆਪ ਨੂੰ ਬੇਨਤੀ ਕਰਾਂ ਕਿ ਦੇਖੋ ਇਹ ਭਗਤੀ ਦੇ ਰੂਪ ਹਨ। ਹੁਣ ਆਪਾਂ ਗੁਰੂ ਘਰ ਦੇ ਵਿੱਚ ਆਏ, ਆ ਕਰਕੇ ਆਪਣੇ ਇਸ਼ਟ ਦੇ ਅੱਗੇ ਮੱਥਾ ਟੇਕਣਾ, ਭਾਵਨਾ ਦੇ ਨਾਲ ਸਰ ਚੁਕਾਉਣਾ, ਇਹ ਵੀ ਭਗਤੀ ਹੈ। ਆਪਣੇ ਗੁਰੂ ਘਰ ਆਪਣੇ ਇਸ਼ਟ ਦੇ ਕੋਲ ਗੁਰੂ ਕੋਲ ਆ ਕਰਕੇ ਤੇ ਪ੍ਰਕਰਮਾ ਕਰਨੀਆਂ, ਜਿਸ ਤਰ੍ਹਾਂ ਕਈ ਲੋਕ ਕਹਿੰਦੇ ਨਾ ਪਿਆਰਿਓ ਆ ਪ੍ਰਕਰਮਾ ਕਰਨੀ ਜੀ ਇਹ ਤਾਂ ਕਰਮ ਕਾਂਡ ਹੈ। ਕਈਆਂ ਨੇ ਆ ਵੀ ਕਹਿਣਾ ਸ਼ੁਰੂ ਕਰ ਦਿੱਤਾ ਜੀ ਨਿਸ਼ਾਨ ਸਾਹਿਬ ਦੇ ਅੱਗੇ ਕਿਉਂ ਮੱਥਾ ਟੇਕਦੇ ਹੋ, ਇਹ ਮਨਮਤ ਹੈ, ਪ੍ਰਕਰਮਾ ਮਨਮਤ ਹੈ। ਨਹੀਂ ਪਿਆਰਿਓ, ਭਗਤੀ ਦਾ ਹਿੱਸਾ ਹੈ ਭਗਤੀ ਦਾ। ਤੁਸੀਂ ਜਦੋਂ ਆ ਕਰਕੇ ਭਾਵਨਾ ਦੇ ਨਾਲ ਪ੍ਰਕਰਮਾ ਕਰ ਰਹੇ ਹੋ, ਸੱਚ ਜਾਣੋ ਇਹ ਵੀ ਭਗਤੀ ਦੇ ਵਿੱਚ ਇਹ ਲੇਖਾ ਤੁਹਾਡਾ ਲੱਗ ਰਿਹਾ ਹੈ। ਪਾਠ ਕਰਨਾ ਤੇ ਅਨੁਸ਼ਠਾਨ ਕਰਨਾ, ਪੂਜਾ ਕਰਨੀ ਹੈ ਤੇ ਇਹ ਵੀ ਭਗਤੀ ਦਾ। ਸਿਮਰਨ ਕਰਨਾ, ਦਾਸਾ ਭਾਵ ਧਾਰਨ ਕਰਨਾ, ਸੇਵਾ ਕਰਨਾ ਗੁਰੂ ਘਰ ਦੇ ਵਿੱਚ ਆ ਕਰਕੇ ਤੇ ਆ ਕਰਕੇ ਭਜਨ ਬੰਦਗੀ ਕਰਨਾ, ਇੱਥੇ ਸਤਸੰਗੀ ਬਣ ਕਰਕੇ ਹਾਜ਼ਰੀਆਂ ਭਰਨੀਆਂ ਤੇ ਦਾਸਾ ਭਾਵ ਨੂੰ ਧਾਰਨ ਕਰਨਾ, ਇਹ ਪਿਆਰਿਓ ਸਾਰੇ ਇਹ ਭਗਤੀ ਦੇ ਹਿੱਸੇ ਹਨ। ਇਹਨੂੰ ਕਰਮਕਾਂਡ ਦੇ ਵਿੱਚ ਨਾਲ ਆਪਾਂ ਲੈ ਕੇ ਜਾਈਏ, ਇਹ ਭਗਤੀ ਦਾ ਹਿੱਸਾ ਹੈ ਜੋ ਵੀ ਇਹ ਆਪਾਂ ਕਰਦੇ ਨਾ ਪਿਆਰਿਓ। ਲੇਕਿਨ ਗੱਲ ਚਾਹੀਦੀ ਹੈ ਭਾਵਨਾ ਦੀ, ਸ਼ੁੱਧ ਹਿਰਦੇ ਦੀ ਗੱਲ ਚਾਹੀਦੀ ਹੈ। ਸ਼ੁੱਧ ਹਿਰਦੇ ਦੇ ਨਾਲ ਜਦੋਂ ਆਪ ਜੀ ਆਓਗੇ, ਮੱਥਾ ਟੇਕੋਗੇ, ਪ੍ਰਕਰਮਾ ਲਿਆਓਗੇ, ਪਾਠ ਕਰੋਗੇ, ਬਾਣੀ ਨੂੰ ਸਰਵਣ ਕਰੋਗੇ, ਕੀਰਤਨ ਕਥਾ ਸਰਵਣ ਕਰੋਗੇ, ਸੇਵਾ ਕਰੋਗੇ, ਪ੍ਰਕਰਮਾ ਲਓਗੇ ਤੇ ਸੱਚ ਜਾਣੋ ਪਿਆਰਿਓ ਹਿਰਦੇ ਵਿੱਚ ਦਾਸਾ ਭਾਵ ਧਾਰਨ ਕਰੋਗੇ, ਇਹ ਸਾਰੀ ਭਗਤੀ ਹੈ। ਇਹ ਜਾਣੋ ਕਿ ਤੁਸੀਂ ਭਗਤੀ ਕਰ ਰਹੇ ਹੋ। ਭਗਤੀ ਇੱਕ ਨਹੀਂ ਹੈ, ਭਗਤੀ ਦਾ ਇਹ ਮਤਲਬ ਨਹੀਂ ਹੈ ਕਿ ਬਸ ਸਿਰਫ

ਚੌਂਕੜਾ ਮਾਰ ਕੇ ਬੈਠ ਗਏ, ਨਾਮ ਜਪ ਰਹੇ, ਉਹ ਇੱਕ ਹਿੱਸਾ ਹੈ। ਇਸ ਤਰ੍ਹਾਂ ਨੌ ਤਰ੍ਹਾਂ ਦੀ ਭਗਤੀ ਹੈ, ਸਾਰੀ ਭਗਤੀ ਦੇ ਵਿੱਚ ਆ ਗਿਆ। ਜਦੋਂ ਗੁਰੂ ਘਰ ਦੇ ਵਿੱਚ ਆ ਗਏ ਨਾ ਪਿਆਰਿਓ, ਸਮਝ ਲਿਓ ਤੁਹਾਡੀ ਭਗਤੀ ਆਰੰਭ ਹੋ ਗਈ। ਗੁਰਮੁਖ

0: ਵੀ ਆ ਕਰਨ ਕਰਨ ਨਹੀਂ ਕਰਨ ਵਾਲੇ ਕੰਮ ਵੀ ਆਪ ਜੀ ਕਰ ਜਾਂਦੇ ਹੋ। ਕੋਈ ਪ੍ਰੇਮ ਦੇ ਨਾਲ ਆਪ ਜੀ ਨੂੰ ਬੁਲਾਵੇ ਤੇ ਆਪ ਜੀ ਨੂੰ ਕੋਈ ਪ੍ਰੇਮ ਦੇ ਨਾਲ ਦੱਸੇ ਕਿ ਵਾਹਿਗੁਰੂ ਜੀਓ ਆਹ ਕੰਮ ਕਰ ਦਿਓ, ਨਾ ਕੰਮ ਕਰਨ ਯੋਗ ਵੀ ਕੰਮ ਆਪ ਜੀ ਪ੍ਰੇਮ ਦੇ ਵਸ ਹੋ ਕੇ ਕਰ ਲੈਂਦੇ ਹੋ। ਇਸ ਤਰ੍ਹਾਂ ਬੇਦਾ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਆਪ ਜੀ ਦੀ ਬਹੁਤ ਜ਼ਿਆਦਾ ਕੀਰਤੀ, ਆਪ ਜੀ ਦਾ ਜਸ ਹੋ ਰਿਹਾ ਹੈ। ਇਹ ਅਦਿਤੀ ਇਹ ਸਾਧ ਸੰਗਤ ਜੀ ਯਾਦ ਰੱਖਣਾ ਕਰੋ ਕਿ ਜਿਸ ਤਰ੍ਹਾਂ ਕਿ ਇਹ ਬਚਨ ਆਉਂਦਾ ਕਿ ਇੱਕ ਕਸ਼ਯਪ ਰਿਸ਼ੀ ਹੋਏ ਹਨ, ਕਸ਼ਯਪ ਰਿਸ਼ੀ ਦੀਆਂ ਜੋ ਘਰ ਵਾਲੀਆਂ ਸਨ, ਤੇ ਇਹ ਬਹੁਤ ਵੱਡੀ ਕਥਾ ਹੈ ਤੇ ਜਦੋਂ ਆਪਾਂ ਇਹਦਾ ਵਿਸਥਾਰ ਕਰਾਂਗੇ ਸਮਾਂ ਬੜਾ ਲੱਗ ਜਾਵੇਗਾ। ਮੈਂ ਬਹੁਤ ਸੰਕਸ਼ਿਪਤ ਦੇ ਵਿੱਚ ਆਪ ਜੀ ਨੂੰ ਬੇਨਤੀ ਕਰਨਾ ਕਰਾਂ, ਇਹਦਾ ਜ਼ਿਕਰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਉਂਦਾ ਹੈ ਤੇ ਦਛ ਪ੍ਰਜਾਪਤੀ ਇੱਕ ਰਾਜਾ ਹੋਇਆ ਤੇ 10,000 ਭਾਈ ਤਾਂ ਕੇ ਕੰਨੀਆਂ, 10,000 ਉਹਦੇ ਘਰ ਦੇ ਵਿੱਚ ਲੜਕੀਆਂ ਹੋਈਆਂ ਸਨ, ਇਸ ਤਰ੍ਹਾਂ ਪੁਰਾਣਾਂ ਦੇ ਵਿੱਚ ਜ਼ਿਕਰ ਆਉਂਦਾ ਹੈ, ਤੇ ਉਹਨੇ ਬਹੁਤ ਸਾਰੀਆਂ ਲੜਕੀਆਂ ਦਾ ਵਿਆਹ ਜਿਹੜਾ ਕਸ਼ਯਪ ਰਿਸ਼ੀ ਦੇ ਨਾਲ ਵੀ ਕਰ ਦਿੱਤਾ। ਇੱਕ ਲੜਕੀ ਦਾ ਵਿਆਹ ਜਿਹੜਾ ਹੈ ਉਹਨੇ ਸ਼ਿਵਜੀ ਦੇ ਨਾਲ ਕਰ ਦੇਣਾ ਕੀਤਾ। ਸੋ ਇਹ ਕਸ਼ਯਪ ਰਿਸ਼ੀ ਜਿਹੜਾ ਹੈ ਇਹਦੀਆਂ ਦੋ ਘਰ ਵਾਲੀਆਂ ਵਿਸ਼ੇਸ਼ ਕਰਕੇ ਇੱਕ ਦਾ ਨਾਮ ਦਿੱਤੀ ਹੈ ਤੇ ਇੱਕ ਦਾ ਨਾਮ ਅਦਿੱਤੀ ਹੈ, ਦਿੱਤੀ ਅਦਿੱਤੀ ਕਰਕੇ ਤੇ ਬਣਤਾ ਕਦਰੂ ਦਿੱਤੀ ਅਦਿੱਤੀ ਇਹ ਰਿਖ ਬਰੀ ਬਣਾਏ, ਨਾਗ ਨਾਗ ਰਿਪ ਦੇਵਗਣ ਦੈਂਤ ਲੀਏ ਉਪਜਾਏ। ਭਾਵ ਕਿ ਇਹਦੇ ਨਾਲ ਹੀ ਇਹ ਕਸ਼ਯਪ ਰਿਸ਼ੀ ਦੇ ਸੰਯੋਗ ਦੇ ਨਾਲ ਨਾਗ, ਨਾਗ ਦਾ ਮਤਲਬ ਕਿ ਜਿਹੜੇ ਸੱਪ ਆਦਿਕ ਜੋ ਪੈਦਾ ਹੋਏ ਹਨ ਉਹ ਇੱਥੋਂ ਹੀ ਪੈਦਾ ਹੋਏ। ਨਾਗ ਦਾ ਰਿਪ ਜਿਹੜਾ ਹੈ ਉਹ ਕੀ ਹੈ, ਗਰੁੜ, ਗਰੁੜ ਵੀ ਕਿਹਾ ਜਾਂਦਾ ਕਿ ਇੱਥੋਂ ਹੀ ਉਹਨਾਂ ਦਾ ਜਨਮ ਹੋਇਆ ਤੇ ਇਹਦੀ ਸੰਤਾਨ ਜਿਹੜੀ ਹੈ ਕਸ਼ਯਪ ਰਿਸ਼ੀ ਦੀ ਇਹ ਮੰਨੀ ਜਾਂਦੀ ਹੈ। ਦੇਵਤੇ ਵੀ ਜਿਹੜੇ ਇੱਥੋਂ ਹੀ ਪੈਦਾ ਹੋਏ ਤੇ ਅਦਿੱਤੀ ਜਿਹੜੀ ਹੈ ਉਹਤੋਂ ਜਿਹੜੇ ਹਨ ਦੇਵਤੇ ਪੈਦਾ ਹੋਏ ਤੇ ਦਿੱਤੀ ਜਿਹੜੀ ਹੈ ਉਹਦੇ ਰਾਹੀਂ ਜਿਹੜੇ ਹਨ ਅਸੁਰਾਂ ਦਾ ਜਨਮ ਹੋਇਆ।
1: ਉਪਜਤ ਭਏ ਉਪੇਂਦਰ ਨਾਮਾ,
0: ਫਿਰ ਇਹਨਾਂ ਦੇ ਘਰ ਦੇ ਵਿੱਚ ਹੀ ਉਪੇਂਦਰ ਦਾ ਮਤਲਬ ਸਾਧ ਸੰਗਤ ਜੀ ਸਭ ਤੋਂ ਪਹਿਲੇ ਜਿਹੜੇ ਅਵਤਾਰੀ ਹੋਏ ਨਾ 52 ਅਵਤਾਰ, ਜਿਹਦੇ ਬਾਬਤ ਮਹਾਰਾਜ ਨੇ ਵੀ ਕਿਹਾ ਨਾ ਸਤ ਯੁਗ ਤੈ ਮਾਨਿਓ ਛਲਿਓ ਬਲ 52 ਭਾਇਓ, ਭਾਵ ਕੇ 52 ਅਵਤਾਰ ਧਾਰਨ ਕਰਕੇ ਆਪ ਜੀ ਨੇ ਜੋ ਹੈ ਜਿਹੜਾ ਬਲ ਰਾਜੇ ਨੂੰ ਛਲਣਾ ਕੀਤਾ। ਤੇ ਇਸ ਤਰ੍ਹਾਂ ਇਹ ਅਦਿੱਤੀ ਜਿਹੜੀ ਹੈ ਇਹ ਇਹਦੇ ਘਰ ਦੇ ਵਿੱਚ 52 ਅਵਤਾਰ ਧਾਰਨ ਕਰਕੇ ਆਪ ਜੀ ਪ੍ਰਗਟ ਹੋਏ ਹੋ। ਇਸ ਤਰ੍ਹਾਂ ਦੀ ਆਸਾ ਜਿਹੜੀ ਹੈ ਬਾਬਾ ਕਾਲੂ ਜੀ ਨੇ ਧਾਰਨ ਕਰਨਾ ਕੀਤਾ, ਇਹੀ ਮਨ ਵਿੱਚ ਭਾਵਨਾ ਹੈ ਕਿ ਵਾਹਿਗੁਰੂ ਜੀਓ ਮੇਰੇ ਮਨ ਦੇ ਵਿੱਚ ਵੀ ਇਹ ਆਸਾ ਇਹ ਖੁਆਇਸ਼ ਹੈ ਕਿ ਮੇਰੇ ਘਰ ਦੇ ਵਿੱਚ ਵੀ ਆਪ ਜੀ ਪ੍ਰਗਟ ਹੋ ਕਰਕੇ ਦੈਤਾਂ ਦਾ ਅਸੁਰਾਂ ਦਾ

0: ਤੇ ਉਸ ਵੇਲੇ ਦੇਖੋ ਖਾਸ ਕਰਕੇ ਇਹਨਾਂ ਦੇ ਪਰਿਵਾਰ ਸਤਿਗੁਰੂ ਮਹਾਰਾਜ ਜੀ ਦੇ ਦਾਦਾ ਜੀ ਬਾਬਾ ਸ਼ਿਵ ਰਾਮ ਜੀ ਹੋ ਗਿਆ, ਇਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਭਾਵਨਾ ਸੀ। ਲੇਕਿਨ ਪਿਆਰਿਓ, ਇਹਨਾਂ ਦੀ ਭਾਵਨਾ ਜਿਹੜੀ ਹੈ ਭਾਵ ਕੇ ਉਹਨਾਂ ਦੇ ਘਰ ਦੇ ਵਿੱਚ ਤਾਂ ਪਾਤਸ਼ਾਹ ਪ੍ਰਗਟ ਨਹੀਂ ਹੋਏ, ਅੱਗੋਂ ਉਹਨਾਂ ਦੇ ਸਪੁੱਤਰ ਬਾਬਾ ਕਾਲੂ ਜੀ ਉਹਨਾਂ ਦੇ ਮਨ ਦੇ ਵਿੱਚ ਵੀ ਇਹੀ ਭਾਵਨਾ ਸੀ।
1: ਸੁਤ ਕਾਲੂ ਪਿਖ ਪਿਤ ਸ਼ਿਵ ਰਾਮ
0: ਤੇ ਫਿਰ ਸੁਤ ਕਾਲੂ ਪਿਖ ਬਾਬਾ ਸ਼ਿਵ ਰਾਮ ਜੀ ਨੇ ਜਦੋਂ ਬਾਬਾ ਕਾਲੂ ਜੀ ਨੂੰ ਵੇਖਣਾ ਕੀਤਾ ਤੇ ਜਦੋਂ ਵੇਖਿਆ ਕਿ ਭਾਈ ਕਾਲੂ ਜੀ ਜਿਹੜੇ ਹਨ ਇਹ ਵੱਡੇ ਹੋ ਗਏ ਹਨ। ਸਿਆਣੇ ਕਹਿੰਦੇ ਨਾ ਕਿ ਜਦੋਂ ਬੱਚਾ ਜਾਂ ਬੱਚੀ ਜਿਹੜਾ ਇਹ ਵਰਦੇ ਜਦੋਂ ਯੋਗ ਹੋ ਜਾਂਦੇ ਸਮੇਂ ਦੇ ਅਨੁਸਾਰ ਵੇਖ ਕਰਕੇ ਉਹਨਾਂ ਦਾ ਵਿਆਹ ਕਾਰਜ ਕਰ ਦੇਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਹੀ ਬਾਬਾ ਸ਼ਿਵ ਰਾਮ ਜੀ ਨੇ ਵੇਖਿਆ ਕਿ ਮੇਰਾ ਲੜਕਾ ਬਾਬਾ ਕਾਲੂ ਜਿਹੜਾ ਹੈ ਇਹ ਵੱਡਾ ਹੋ ਗਿਆ, ਵਧੀਆ ਲੜਕੀ ਨੂੰ ਵੇਖ ਕਰਕੇ ਉਹਨਾਂ ਦਾ ਪਾਨ ਗ੍ਰਹਿਣ, ਪਾਨ ਗ੍ਰਹਿਣ ਦਾ ਮਤਲਬ ਵਿਆਹ

0: ਤ੍ਰਿਆ ਪਤੀ ਵਰਤਾ ਗੁਣ ਨਿਦਸੂ ਉਹ ਦੋਵੇਂ ਜਿਹੜੇ ਹਨ ਤੇ ਮਾਤਾ ਜੀ ਪਤੀ ਵਰਤਾ ਤੇ ਇਹ ਸਤੀ ਜੀਵਨ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕਰਨਾ ਕੀਤਾ
1: ਸੁਸ਼ੀਲਤਾ ਕਹਿ ਸਕੋ
0: ਤੇ ਉਹ ਇੰਨੇ ਜ਼ਿਆਦਾ ਸੁਸ਼ੀਲ ਸਨ ਮਾਤਾ ਜੀ ਉਹਨਾਂ ਦੀ ਸੁਸ਼ੀਲਤਾ ਬਾਬਤ ਉਹਨਾਂ ਦੇ ਜੀਵਨ ਦੇ ਬਾਬਤ ਆਪਾਂ ਕੀ ਬਚਨ ਕਰਨਾ ਕਰੀਏ ਤੇ ਸਾਧਵੀ ਦਾ ਮਤਲਬ ਕਿ ਦੋਵਾਂ ਦੇ ਸੰਯੋਗ ਦੇ ਨਾਲ ਬਾਬਾ ਕਾਲੂ ਜੀ ਤੇ ਮਾਤ ਤ੍ਰਿਪਤਾ ਜੀ ਦੇ ਸੰਯੋਗ ਦੇ ਨਾਲ ਤੇ ਇਹਨਾਂ ਨੇ ਬਹੁਤ ਜਪ ਤਪ ਵਰਤ ਆਦਿਕ ਕਰਨੇ ਕੀਤੇ ਬਹੁਤ ਲੰਬਾ ਸਮਾਂ ਜਦੋਂ ਦੰਪਤੀ ਜੀਵਨ ਦੇ ਵਿੱਚ ਇਹਨਾਂ ਦੰਪਤੀ ਨੇ ਬਤੀਤ ਕਰਨਾ ਕੀਤਾ ਤੇ ਹਰ ਦਾ ਮਤਲਬ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੀ ਪ੍ਰੀਤੀ ਜਿਨ੍ਹਾਂ ਦੇ ਮਨ ਦੇ ਵਿੱਚ ਵਸੀ ਹੋਈ ਹੈ ਤੇ ਆ ਤਲਵੰਡੀ ਨਗਰ ਜਿਹੜਾ ਨਾ ਸਾਧ ਸੰਗਤ ਜੀ ਯਾਦ ਰੱਖੋ ਕਿ ਇਹ ਤਲਵੰਡੀ ਜਦੋਂ ਆਪਾਂ ਪੰਜਾਬ ਜਾਂਦੇ ਨਾ ਤੇ ਪੰਜਾਬ ਦੇ ਵਿੱਚ ਪਿਆਰਿਓ ਕਈ ਤਰ੍ਹਾਂ ਦੀਆਂ ਤਲਵੰਡੀਆਂ

0: ਕਰਕੇ ਉਹਨੂੰ ਉਸ ਤਲਵੰਡੀ ਤੋਂ ਵੱਖਰਾ ਕੀਤਾ ਜਾਂਦਾ ਹੈ। ਆਹ ਤਲਵੰਡੀ ਜਿਹੜੀ ਹੈ ਰਾਏ ਭੋਏ ਦੀ ਤਲਵੰਡੀ ਜਿਹੜੀ ਹੈ, ਇਸ ਤਲਵੰਡੀ ਦਾ ਰਾਜਾ ਜਿਹੜਾ ਉਹਦਾ ਨਾਮ ਹੈ ਰਾਏ ਬੁਲਾਰ।
1: ਸੋਦਰ ਸਮ ਕਾਲੂ ਸੰਗ ਪਿਆਰ,
0: ਤੇ ਇਹ ਸੋਦਰ ਦਾ ਮਤਲਬ ਸੋਦਾਰ ਸੋ ਉਦਾਰ ਅਸਲ ਦੇ

ਉਹਨਾਂ ਨੂੰ ਸੋਦਰ ਸੋਦਰੀ ਕਿਹਾ ਜਾਂਦਾ, ਮਤਲਬ ਸਕੇ ਭੈਣ ਭਰਾ ਜਿਹੜੇ ਹੁੰਦੇ, ਬੜਾ ਪਿਆਰ ਹੁੰਦਾ ਇੱਕ ਦੂਜੇ ਦੇ ਨਾਲ। ਇਸ ਤਰ੍ਹਾਂ ਹੀ ਬਾਬਾ ਕਾਲੂ ਜੀ ਦੇ ਨਾਲ ਤਲਵੰਡੀ ਦਾ ਰਾਜਾ ਜਿਹੜਾ ਜਿਸ ਤਰ੍ਹਾਂ ਭਰਾ ਭਰਾ ਦੇ ਨਾਲ ਪਿਆਰ ਕਰਦੇ, ਬੇਸ਼ੱਕ ਪਿਆਰਿਓ ਦੇਖੋ ਅੱਜ ਵੀ ਕਈ ਵਾਰੀ ਆਪਾਂ ਨੂੰ ਇਹ ਵੇਖਣ ਦੇ ਲਈ ਨਜ਼ਾਰੇ ਮਿਲ ਜਾਂਦੇ ਹਨ, ਲੇਕਿਨ ਅੱਜ ਦੇ ਜ਼ਮਾਨੇ ਦੇ

0: ਹਨ ਪਿਆਰਿਓ ਇਕੱਠੇ ਰਹਿਣਾ ਪਸੰਦ ਨਹੀਂ ਕਰਦੇ ਹਨ। ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਵੇਖਦੇ ਹਾਂ ਪਿਆਰਿਓ ਘਰ ਬਹੁਤ ਵੱਡੇ ਹੋ ਗਏ ਤੇ ਕਿਹਨੂੰ ਜਾ ਕਰਕੇ ਪੁੱਛੋ ਜੀ ਘਰ ਕਿੰਨਾ, ਕਹਿੰਦਾ ਜੀ ਮੇਰੇ 4-5 ਬੈਡਰੂਮ ਦਾ ਮੇਰਾ ਘਰ ਹੈ, ਇੰਨਾ ਵੱਡਾ। ਰਹਿਣ ਵਾਲੇ ਕਿੰਨੇ ਹੋ ਜੀ? ਨਹੀਂ ਜੀ, ਸਿਰਫ ਅਸੀਂ 2 ਬੰਦੇ ਰਹਿੰਦੇ ਹਾਂ ਜਾਂ ਸਾਡੇ ਨਾਲ 1-2 ਬੱਚੇ ਆਦਿਕ ਰਹਿੰਦੇ ਹਨ। ਘਰ ਇੰਨਾ ਵੱਡਾ ਲੇਕਿਨ ਘਰ ਦੇ ਵਿੱਚ ਰਹਿਣ ਵਾਲੇ ਜੀਵ ਘੱਟ ਗਏ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਘਰ ਛੋਟੇ ਹੁੰਦੇ ਸਨ, ਰਹਿਣ ਵਾਲੇ ਜੀਵ ਬਹੁਤ ਜ਼ਿਆਦਾ ਹੋਇਆ ਕਰਦੇ ਸਨ ਕਿਉਂਕਿ ਉਨਾ ਜ਼ਿਆਦਾ ਖਿਲਾਰਾ ਨਹੀਂ ਹੋਇਆ ਕਰਦਾ, ਉਨੀ ਜ਼ਿਆਦੀ ਲਾਲਚਾ, ਉਨੀ ਜ਼ਿਆਦੀ ਨਾ ਇਹ ਦੌੜ ਭੱਜ ਨਹੀਂ ਹੋਇਆ ਕਰਦੀ ਸੀ, ਮਿਲ ਕਰਕੇ ਰਿਹਾ ਕਰਦੇ ਸਨ। ਸੋ ਰਹੋ ਵਿਚਾਰ, ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਸਕੇ ਭਰਾਵਾਂ ਦਾ ਜਿਹੜਾ ਪਿਆਰ ਹੁੰਦਾ, ਇਸ ਤਰ੍ਹਾਂ ਹੀ ਰਾਏ ਬੁਲਾਰ ਜੋ ਹੈ ਬਾਬਾ ਕਾਲੂ ਜੀ ਦੇ ਨਾਲ ਪਿਆਰ ਕਰਦਾ।
1: ਗ੍ਰਾਮ ਕੋ ਸੋ ਅਧਿਕਾਰੀ,
0: ਤੇ ਉਹਨੇ ਕੀ ਕਰਨਾ ਕੀਤਾ, ਜਿੰਨੇ ਗ੍ਰਾਮ ਦਾ ਉਹ ਅਧਿਕਾਰੀ ਹੈ, ਉਹ ਜਿੰਨੇ ਇਲਾਕੇ ਦਾ, ਉਹ ਨਗਰ ਦਾ, ਉਹ ਜੋ ਰਾਜ

0: ਨੂੰ ਦੇਣਾ ਕੀਤਾ ਹੈ। ਇਹ ਪਿਆਰਿਓ ਯਾਦ ਰੱਖਣਾ ਕਰੋ। ਚਲੋ ਅੱਜ ਦੇ ਜ਼ਮਾਨੇ ਦੇ ਵਿੱਚ ਪਟਵਾਰੀ ਆਦਿਕ ਨਾ ਇਹਦਾ ਰੁਤਬਾ ਥੋੜਾ ਜਿਹਾ ਘੱਟ ਗਿਆ ਹੈ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਕਿ ਪਟਵਾਰੀ ਬਹੁਤ ਵੱਡਾ ਅਧਿਕਾਰੀ ਹੋਇਆ ਕਰਦਾ ਸੀ। ਜਿਸ ਤਰ੍ਹਾਂ ਕਿ ਸਮਝ ਲਿਓ ਅੱਜ ਦਾ ਜਿਹੜਾ ਕੋਈ ਜ਼ਿਲ੍ਹੇ ਦਾ ਕਲੈਕਟਰ ਆਦਿਕ ਜਿਸ ਤਰ੍ਹਾਂ ਰੈਂਕ ਹੁੰਦੇ ਨਾ, ਉਨਾ ਜ਼ਿਆਦਾ ਇਹ ਅਹੁਦਾ ਹੋਇਆ ਕਰਦਾ ਸੀ ਪਟਵਾਰੀਆਂ ਦਾ। ਖੇਤੀਬਾੜੀ ਲੋਕੀ ਕਰਿਆ ਕਰਦੇ ਸਨ ਖੇਤਾਂ ਦੇ ਵਿੱਚ, ਹੁਣ ਪਟਵਾਰੀ ਦੀ ਇਹ ਜ਼ਿੰਮੇਦਾਰੀ ਬਣਦੀ। ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਦੇਖੋ ਕਿ ਕੋਈ ਰਜਿਸਟਰੀ ਕਰਾਉਣੀ ਹੋਵੇ, ਅੱਜ ਤਾਂ ਦੇਖੋ ਸਭ ਔਨਲਾਈਨ ਹੋ ਗਿਆ, ਸਭ ਕੁਛ ਜਿਹੜਾ ਲੋਕਾਂ ਨੇ ਨਾ ਉਹਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਕਰ ਦਿੱਤਾ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਨਕਸ਼ੇ ਹੋਇਆ ਕਰਦੇ ਸਨ ਕਿ ਆਹ ਜਿਹੜਾ ਇਲਾਕਾ, ਇਹ ਇਲਾਕੇ ਦਾ ਆਹ ਨਕਸ਼ਾ, ਬਹੁਤ ਵੱਡਾ ਨਕਸ਼ਾ ਬਣਾ ਕਰਕੇ ਵੱਡੀਆਂ ਚਾਦਰਾਂ ਹੋਇਆ ਕਰਦੀਆਂ, ਨਗਰ ਦੀ ਰਚਨਾ ਜਿਹੜੀ ਆ ਚਾਦਰਾਂ, ਇਹ ਬਹੁਤ ਉਹ ਕਾਗਜ਼ ਹੀ ਬਹੁਤ ਵਧੀਆ ਹੋਇਆ ਕਰਦਾ ਸੀ। ਇਹੋ ਜਿਹੀ ਚਾਦਰ ਬਣਾਈ ਜਾਂਦੀ ਕਿ ਸਦੀਆਂ ਤੱਕ ਜੋ ਰਹਿ ਜਾਵੇ। ਉਹਦੇ ਵਿੱਚ ਪਿਆਰਿਓ ਕੀ ਕੀਤਾ ਜਾਂਦਾ ਸੀ, ਨਕਸ਼ੇ ਬਣਾਏ ਜਾਂਦੇ ਸਨ। ਉਹ ਨਕਸ਼ੇ ਦੇ ਵਿੱਚ ਹਰੇਕ ਦਾ ਫਿਰ ਉੱਥੇ ਜ਼ਿਕਰ ਕੀਤਾ ਜਾਂਦਾ ਕਿ ਇਹਦਾ ਖੇਤ ਇੰਨਾ ਹੈ, ਉਹ ਤੋਂ ਬਾਅਦ ਇਹਦਾ ਖੇਤ ਵੱਜਦਾ, ਉਹ ਤੋਂ ਬਾਅਦ ਇਹ ਇੱਥੋਂ ਦੀ ਸਰਦ ਵੱਜਦੀ ਆ, ਸਰਹੱਦ ਵੱਜਦੀ ਹੈ, ਫਿਰ ਦੂਜਾ ਇਲਾਕਾ, ਤੀਜਾ, ਇਸ ਤਰ੍ਹਾਂ ਉਹ ਪਟਵਾਰੀ ਨੂੰ ਪੂਰਾ ਪਤਾ ਹੁੰਦਾ। ਤੇ ਪਟਵਾਰੀ ਨੇ ਜੇ ਲਿਖ ਕਰਕੇ ਦੇ ਦਿੱਤਾ ਕਿ ਭਾਈ ਤੁਹਾਡੀ ਇੰਨੀ ਕੁ ਜ਼ਮੀਨ ਹੈ, ਫਿਰ ਪਿਆਰੇ ਕੋਈ ਨਹੀਂ ਰੋਕ ਸਕਦਾ। ਜਿਸ ਤਰ੍ਹਾਂ ਅੱਜ ਦਾ ਆਪਾਂ ਕਿਤੋਂ ਰਜਿਸਟਰੀ ਕਰਾ ਲੈਂਦੇ ਨਾ ਜ਼ਮੀਨ ਜਾਇਦਾਦ ਦੀ, ਇਸ ਤਰ੍ਹਾਂ ਹੀ ਸਮਝੋ ਕਿ ਪਟਵਾਰੀ ਨੇ ਲਿਖ ਦਿੱਤਾ ਕਿ ਜੀ ਇਹ ਇਹਦੀ ਜ਼ਮੀਨ ਹੈ, ਬਸ ਉਹ ਅਥੈਂਟਿਕ ਬਣ ਜਾਂਦੀ ਹੈ, ਉਹ ਜ਼ਮੀਨ ਦਾ ਉਹ ਮਾਲਕ ਬਣ ਜਾਂਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਪਟਵਾਰੀ ਦਾ ਕਾਰਜ, ਇਹ ਜਿਹੜਾ ਕਾਰ ਜਿਹੜਾ ਹੈ ਬਾਬਾ ਕਾਲੂ ਜੀ ਕਰਿਆ ਕਰਦੇ ਹਨ। ਇਹ ਬਹੁਤ ਤਰ੍ਹਾਂ ਦੇ ਬਿਲਾਸ ਜਿਹੜੇ ਹਨ ਉਹ ਕਰਿਆ ਕਰਦੇ ਹਨ। ਇਸ ਤਰ੍ਹਾਂ ਇਹ ਦੰਪਤ ਜਿਹੜੇ ਹਨ, ਪਤੀ ਅਤੇ ਪਤਨੀ ਜਿਹੜੇ ਹਨ, ਇਹਨਾਂ ਨੇ ਬਹੁਤ ਜ਼ਿਆਦਾ ਬਿਲਾਸ ਕਰਨੇ ਕੀਤੇ। ਤੇ ਉਹ ਤੋਂ ਬਾਅਦ ਇਹ ਦੋਵੇਂ ਪਤੀ ਸਤੀ ਜਿਹੜੇ ਬਾਬਾ ਕਾਲੂ ਜੀ ਤੇ ਮਾਤਾ ਜੀ ਜਿਹੜੇ ਹਨ, ਤੇ ਇਹਨਾਂ ਦੇ ਸੰਯੋਗ ਦੇ ਨਾਲ ਮਾਤਾ ਜੀ ਨੇ ਗਰਭ ਧਾਰਨ ਕਰਨਾ ਕੀਤਾ। ਤੇ ਸਭ ਤੋਂ ਪਹਿਲੇ ਸੁਮਤ ਸ੍ਰੇਸ਼ਟ ਮਤ ਵਾਲੀ ਲੜਕੀ ਜਿਹੜੀ ਹੈ ਉਹਨਾਂ ਦਾ ਜਨਮ ਹੋਇਆ ਹੈ। ਤੇ ਜਿਸ ਤਰ੍ਹਾਂ ਕਹਿੰਦੇ ਨਾ ਹਿਮਗਿਰ, ਹਿਮਗਿਰ ਦਾ ਮਤਲਬ ਕਿ ਪਹਾੜ, ਹਿਮ ਦਾ ਮਤਲਬ ਹੁੰਦਾ ਕਿ ਬਰਫ ਜਿਹੜਾ ਹੁੰਦਾ, ਬਰਫ ਦੀ ਪਹਾੜੀ ਜਿਹੜੀ ਹੁੰਦੀ ਹੈ।
1: ਪਾਰਵਤੀ ਜਨਮੀ ਜਿਵ ਆਹੀ,
0: ਤੇ ਜਿਸ ਤਰ੍ਹਾਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਦਛ ਪ੍ਰਜਾਪਤੀ ਦੇ ਘਰ ਦੇ ਵਿੱਚ ਮਾਤਾ ਪਾਰਵਤੀ ਜੀ ਦਾ ਜਿਹੜਾ ਹੈ ਇਹ ਜਿਸ ਤਰ੍ਹਾਂ ਜਨਮ ਹੋਇਆ, ਉਸ ਤਰ੍ਹਾਂ ਹੀ ਸਾਧ ਸੰਗਤ ਜੀ ਇੱਥੇ ਮਾਤਾ ਨਾਨਕੀ ਜੀ ਦਾ, ਭੈਣ ਨਾਨਕੀ ਜੀ ਦਾ ਜਨਮ ਹੋਇਆ ਹੈ।
1: ਸੁਸ਼ੀਲਾ ਸਭ

ਆਪਣਾ ਰੂਪ ਧਾਰਨ ਕਰਕੇ ਨਹੀਂ ਪ੍ਰਗਟ ਹੋਣਾ ਕੀਤਾ, ਭਾਵ ਕਿ ਸਾਕਸ਼ਾਤ ਭੈਣ ਨਾਨਕੀ ਜੀ ਜੋ ਹਨ ਉਹ ਭਗਤੀ ਦਾ ਰੂਪ ਹਨ। ਤੇ ਉਸ ਤੋਂ ਬਾਅਦ ਕੁਛ ਸਾਲ ਜਦੋਂ ਬਤੀਤ ਹੋਏ ਹਨ, ਤੇ ਬਾਬਾ ਕਾਲੂ ਜੀ ਰਤ, ਰਤ ਦਾ ਮਤਲਬ ਕਿ ਉਹਨਾਂ ਦਾ ਪਿਆਰ, ਉਹਨਾਂ ਦੀ ਭਾਵਨਾ, ਜੋ ਉਹ ਰੋਜ਼ ਅਰਦਾਸਾਂ ਬੇਨਤੀਆਂ ਕਰਿਆ ਕਰਦੇ ਸੀ ਨਾ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਹੇ ਪ੍ਰਮਾਤਮਾ ਜੀਓ, ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਸਪੁੱਤਰ ਦਾ ਰੂਪ ਧਾਰਨ ਕਰਕੇ ਆਪ ਜੀ

0: ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਉਹ ਰੋਜ਼ ਅਰਦਾਸਾਂ ਬੇਨਤੀਆਂ ਕਰਦੇ ਕਿ ਇਹ ਵਾਹਿਗੁਰੂ ਜੀਓ ਪ੍ਰਮਾਤਮਾ ਜੀਓ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਆਪ ਜੀ ਅਵਤਾਰ ਧਾਰਨ ਕਰਨਾ ਕਰੋ। ਜਦੋਂ ਰੋਜ਼ ਬੇਨਤੀਆਂ ਕਰਦੇ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਜੀ ਨੇ ਉਹਨਾਂ ਦੀ ਬੇਨਤੀ ਨੂੰ ਕਬੂਲ ਕਰਨਾ ਕੀਤਾ।
1: ਵਿਚਾਰ ਆਏ ਜਗ ਰਾਈ,
0: ਆਸ ਵਿਚਾਰ ਜਗਤ ਦੇ ਮਾਲਕ ਅਕਾਲ ਪੁਰਖ ਪਰਮਾਤਮਾ ਜੀ ਨੇ ਇਹ ਵਿਚਾਰ ਕਰਨੀ ਕੀਤੀ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਮਨ ਦੇ ਵਿੱਚ ਭਾਵਨਾ ਧਾਰਨ ਕਰਕੇ ਮਨ ਦੇ ਵਿੱਚ ਦੋਵਾਂ ਦੇ ਮਨ ਦੇ ਵਿੱਚ ਸੀ, ਇੱਕ ਤਾਂ ਬਾਬਾ ਕਾਲੂ ਜੀ ਦੇ ਤੇ ਨਾਲ ਮਾਤਾ ਤ੍ਰਿਪਤਾ ਜੀ ਦੇ ਮਨ ਦੇ ਵਿੱਚ ਇਹੀ ਭਾਵਨਾ ਇਹ ਨਿਰਮਲ ਭਾਵਨਾ ਮਨ ਦੇ ਵਿੱਚ ਉਹਨਾਂ ਨੇ ਧਾਰਨ ਕਰਨਾ ਕੀਤਾ ਕਿ ਵਾਹਿਗੁਰੂ ਜੀਓ ਐਤਕੀ ਕੋਈ ਅਵਤਾਰੀ ਜਿਹੜੇ ਹਨ ਮਹਾਂਪੁਰਖ ਉਹ ਰੂਪ ਧਾਰਨ ਕਰਕੇ ਸਾਡੇ ਘਰ ਦੇ ਵਿੱਚ ਪ੍ਰਗਟ ਹੋਣ, ਅਸੀਂ ਪਰਮਾਤਮਾ ਜੀਓ ਸਪੁੱਤਰ ਦੇ ਰੂਪ ਦੇ ਵਿੱਚ ਆਪ ਜੀ ਨੂੰ ਵੇਖਣਾ ਚਾਹੁੰਦੇ ਹਾਂ। ਇਹ ਭਾਵਨਾ ਕਿਉਂਕਿ ਸਾਧ ਸੰਗਤ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਕਿ ਦੋ ਜੀਆਂ ਦਾ ਸੁਮੇਲ ਹੁੰਦਾ ਸੰਯੋਗ ਹੁੰਦਾ ਉੱਥੇ ਭਾਵਨਾ ਜਿਹੜੀ ਹੈ ਗੱਲ ਜਿਹੜੀ ਹੈ ਜਿਹੜੀਆਂ ਆਤਮਾਵਾਂ ਜਿਹੜੀਆਂ ਉਤਰਦੀਆਂ ਨਾ ਉਹ ਭਾਵਨਾ ਦੇ ਨਾਲ ਉਤਰਦੀਆਂ ਹਨ। ਮਨ ਦੇ ਵਿੱਚ ਉਹ ਜੀ ਨਿਰਮਲ ਭਾਵਨਾ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਕਿ ਉਨਾ ਜ਼ਿਆਦਾ ਜਿਹੜਾ ਹੈ ਜਦੋਂ ਆਪਾਂ ਉਹਨੂੰ ਕੋਈ ਆਸਾ ਨੂੰ ਪ੍ਰਗਾੜ ਕਰ ਲੈਂਦੇ ਹਾਂ, ਵਾਰ ਵਾਰ ਬੇਨਤੀਆਂ ਕਰਦੇ ਹਾਂ ਤੇ ਜਪ ਤਪ ਕਰਦੇ ਹਾਂ, ਸ਼ੁਭ ਕਰਮ ਕਰਦੇ ਹਾਂ, ਸੱਚ ਜਾਣੋ ਪਿਆਰਿਓ, ਫਿਰ ਉਹ ਸਾਡੀ ਮਨੋਕਾਮਨਾ ਪੂਰੀ ਹੁੰਦੀ ਹੈ। ਉਹ ਜੇ ਅਵਤਾਰੀ ਉਹ ਜੇ ਮਹਾਂਪੁਰਖ ਜਿਹੜੇ ਉਹ ਜੇ ਚੰਗੇ ਬੱਚੇ ਜਿਹੜੇ ਹਨ ਉਹਨਾਂ ਦਾ ਫਿਰ ਜਨਮ ਹੁੰਦਾ। ਕਈ ਵਾਰੀ ਪਿਆਰਿਓ ਮਾਂ ਬਾਪ ਦੀ ਭਾਵਨਾ ਜਦੋਂ ਮਲੀਨ ਹੋ ਜਾਵੇ ਮੈਲੀ ਇੱਛਾ ਹੁੰਦੀ ਹੈ ਕਿਉਂਕਿ ਮਨ ਦਾ ਕੋਈ ਪਤਾ ਨਹੀਂ ਹੈ। ਪਿਆਰਿਓ ਹੁਣ ਤੁਹਾਡਾ ਵੀ ਹੈ ਮੇਰਾ ਵੀ ਮਨ ਹੈ, ਬੇਸ਼ੱਕ ਇਹ ਤਾਂ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਪਿਆਰਿਓ ਕਿ ਮਨ ਦੀ ਗੱਲ ਜਿਹੜੀ ਹੈ ਮਨ ਕੀ ਮਨ ਹੀ ਮਾਹੇ ਰਹੀ, ਮਨ ਦੀ ਗੱਲ ਮਨ ਦੇ ਵਿੱਚ ਹੀ ਰਹਿ ਜਾਂਦੀ ਹੈ, ਪ੍ਰਗਟ ਨਹੀਂ ਹੁੰਦੀ ਹੈ। ਜੇ ਮਨ ਦੀ ਗੱਲ ਜੇ ਪ੍ਰਗਟ ਹੋ ਜਾਵੇ ਸੱਚ ਜਾਣੋ ਪਿਆਰਿਓ ਸੰਸਾਰ ਦੇ ਵਿੱਚ ਕੋਈ ਰਿਸ਼ਤਾ ਕੋਈ ਨਾਤਾ ਕਾਇਮ ਨਹੀਂ ਰਹਿ ਸਕਦਾ। ਹਰ ਕਿਸੇ ਦੇ ਮਨ ਦੇ ਵਿੱਚ ਪਿਆਰਿਓ ਊਲ ਫਜੂਲ ਦੀਆਂ ਗੱਲਾਂ ਹੁੰਦੀਆਂ, ਮਨ ਦੇ ਵਿੱਚ ਕਈ ਤਰ੍ਹਾਂ ਦੇ ਅਪਵਾਦ ਵਿਵਾਦ ਜਿਹੜੇ ਹਨ ਉਹ ਬੈਠੇ ਹੋਏ ਹੁੰਦੇ ਹਨ। ਯਾਦ ਰੱਖੋ ਮਨ ਜਿਹੜਾ ਨਾ ਮਨ ਦੇ ਵਿੱਚ ਕਈ ਵਾਰੀ ਚੰਗੀ ਭਾਵਨਾ ਵੀ ਆਉਂਦੀ ਹੈ, ਕਈ ਵਾਰੀ ਮਨ ਦੇ ਵਿੱਚ ਬੜੀ ਮਲੀਨ ਭਾਵਨਾ ਆਉਂਦੀ ਹੈ। ਕਈ ਵਾਰੀ ਹੁੰਦਾ ਨਾ ਆਪਾਂ ਗੁਰੂ ਘਰ ਦੇ ਵਿੱਚ ਬੈਠੇ ਹੋਏ ਹੁੰਦੇ ਹਾਂ, ਪਾਠ ਕਰਦੇ ਹੋਏ ਹੁੰਦੇ ਹਾਂ, ਲੇਕਿਨ ਮਨ ਪਿਆਰਿਓ ਗਲਤ ਪਾਸੇ ਚੱਲ ਜਾਂਦਾ। ਕਈ ਵਾਰੀ ਇੰਝ ਵੀ ਹੁੰਦਾ ਕਈ ਬੰਦੇ ਪਿਆਰਿਓ ਗਲਤ ਕਰਮ ਕਰਦੇ ਕੁਕਰਮ ਕਰਦੇ ਲੇਕਿਨ ਮਨ ਜਿਹੜਾ ਹੈ ਉਹ ਚੰਗੇ ਪਾਸੇ ਚੱਲ ਜਾਂਦਾ, ਮਨ ਉੱਥੇ ਤਾੜਨਾ ਦਿੰਦਾ ਕਿ ਬੇਈਮਾਨਾ ਆ ਕੀ ਕੰਮ ਕਰਿਆ ਕੰਮ ਨਾ ਕਰਨਾ ਕਰ। ਸੋ ਮਨੋ ਬਿਰਤੀ ਜਿਹੜੀ ਹੈ ਪਿਆਰਿਓ ਇਹੀ ਸਾਰੀ ਗੱਲ ਨੂੰ ਜਿਹੜਾ ਹੈ ਇਹ ਨਿਰਧਾਰਿਤ ਕਰਦੀ ਹੈ। ਤੇ ਜਦੋਂ ਦੋ ਜੀਆਂ ਦਾ ਸੁਮੇਲ ਹੁੰਦਾ ਉਸ ਵੇਲੇ ਉਹਨਾਂ ਦੀ ਮਨੋਬਿਰਤੀ ਜਿਹੋ ਜਿਹੀ ਹੁੰਦੀ ਹੈ, ਉਹ ਜੀਆਂ ਆਤਮਾਵਾਂ ਜਿਹੜੀਆਂ ਹਨ ਉਹ ਅੱਗੇ ਫਿਰ ਜੀਵ ਰੂਪ ਧਾਰਨ ਕਰਕੇ ਉਹ ਪ੍ਰਗਟ ਹੁੰਦੇ ਹਨ। ਇਸ ਤਰ੍ਹਾਂ ਹੀ ਇਹਨਾਂ ਦੋਵਾਂ ਨੇ ਮਾਤਾ ਜੀ ਨੇ ਤੇ ਸਤਿਕਾਰਯੋਗ ਪਿਤਾ ਜੀ ਨੇ ਇਹੀ ਪਿਆਰਿਓ ਮਨੋਕਾਮਨਾ ਧਾਰਨ ਕੀਤੀ, ਇਹੀ ਰੋਜ਼ ਅਰਦਾਸਾਂ ਬੇਨਤੀਆਂ ਕਰਦੇ ਕਿ ਵਾਹਿਗੁਰੂ ਜੀਓ ਆਪ ਜੀ ਸਰਗੁਣ ਸਰੂਪ ਧਾਰਨ ਕਰਕੇ ਸਾਡੇ ਘਰ ਦੇ ਵਿੱਚ ਸਪੁੱਤਰ ਦਾ ਰੂਪ ਧਾਰਨ ਕਰਕੇ

ਕਿ ਮਾਂ ਜੋ ਵੀ ਪ੍ਰਸ਼ਾਦਾ ਮਾਂ ਨੂੰ ਛਕਾਓ ਤੇ ਉਹ ਪ੍ਰਸ਼ਾਦੇ ਦਾ ਤੱਤ ਜਿਹੜਾ ਹੈ ਉਹ ਬੱਚੇ ਤੱਕ ਜਾਂਦਾ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਇਹ ਤਾਂ ਪ੍ਰੈਕਟੀਕਲੀ ਗੱਲ ਹੈ ਤੇ ਇਹਦੇ ਨਾਲ ਨਾਲ ਇਹ ਵੀ ਯਾਦ ਰੱਖਣਾ ਚਾਹੀਦਾ ਉਸ ਵੇਲੇ ਮਾਂ ਦੇ ਮਨ ਦੇ ਵਿੱਚ ਜੋ ਵੀ ਵਿਚਾਰ ਪੈਦਾ ਹੁੰਦੇ ਹਨ ਉਹਦਾ ਅਸਰ ਵੀ ਜਿਹੜਾ ਹੈ ਉਹ ਬੱਚਾ ਕਬੂਲ ਕਰਦਾ ਹੈ। ਤਾਂ ਹੀ ਤਾਂ ਸਿਆਣੇ ਕਹਿੰਦੇ ਨਾ ਕਿ ਜਦੋਂ ਕੋਈ ਬੱਚੀ ਜਿਹੜੀ ਹੈ ਜਦੋਂ ਪ੍ਰੈਗਨੈਂਟ ਹੁੰਦੀ ਹੈ ਜਦੋਂ ਗਰਭ ਧਾਰਨ ਕਰਨਾ ਕੀਤਾ ਤੇ ਸਿਆਣੀਆਂ ਬੀਬੀਆਂ ਸਿਆਣੇ ਲੋਕ ਉਹਨੂੰ ਕਹਿੰਦੇ ਕਿ ਬੇਟਾ ਰੋਜ਼ ਗੁਰੂ ਘਰ ਜਾਇਆ ਕਰ, ਰੋਜ਼ ਸੇਵਾ ਕਰਿਆ ਕਰ, ਰੋਜ਼ ਸਿਮਰਨ ਕਰਿਆ ਕਰ, ਪਾਠ ਕਰਿਆ ਕਰ, ਸ਼ੁਭ ਵਿਚਾਰ ਮਨ ਦੇ ਵਿੱਚ ਧਾਰਨ ਕਰਨਾ ਕਰ। ਇਹਦੇ ਨਾਲ ਜਿਹੜਾ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਉਹਦੇ ਉੱਤੇ ਚੰਗਾ ਅਸਰ ਪਵੇਗਾ। ਲੇਕਿਨ ਪਿਆਰਿਓ ਇਹਨੂੰ ਛੱਡ ਕਰਕੇ ਜਿਹੜੀਆਂ ਬੀਬੀਆਂ ਕਲੱਬਾਂ ਪੱਬਾਂ ਦੇ ਵਿੱਚ ਗੰਦ ਮੰਦ ਗੀਤ ਵੇਖਣੇ, ਗੰਦ ਮੰਦ ਫਿਲਮਾਂ ਨੂੰ ਨਾਟਕਾਂ ਨੂੰ ਵੇਖਣਾ, ਉਸ ਤਰ੍ਹਾਂ ਦੇ ਵਿਚਾਰ ਜਿਹੜੇ ਹਨ ਉਹ

ਜਿਹੜੇ ਕਿਹੜੇ ਕੋ ਸਾਧੂ ਸੰਤ ਪੈਦਾ ਹੋਣਗੇ, ਸਾਕਸ਼ਾਤ ਭੂਤ ਨੇ ਪੈਦਾ ਹੋਣਗੇ। ਆਪਾਂ ਵੀ ਕਹਿ ਦਿੰਦੇ ਆ ਬੱਚਾ ਹੈ ਕਿ ਭੂਤ ਹੈ ਭਾਈ, ਇੰਨਾ ਬੇਈਮਾਨ, ਇੰਨਾ ਖਰਾਬ, ਛੋਟਾ ਹੀ ਹੈ। ਲੇਕਿਨ ਦੇਖੋ ਇਹਦੀਆਂ ਹਰਕਤਾਂ ਕਿੰਨੀਆਂ ਮਾੜੀਆਂ ਹਨ। ਫਿਰ ਉਹ ਜੀ ਸੰਤਾਨ ਦੀ ਜਿਹੜੀ ਹੈ ਉਤਪਤੀ ਹੁੰਦੀ ਹੈ। ਲੇਕਿਨ ਮਾਤਾ ਜੀ ਨੇ ਪਿਆਰਿਓ ਕਿ ਜਿੰਨਾ ਸਮਾਂ ਜਿਹੜਾ ਗਰਭ ਧਾਰਨ ਕਰਨਾ ਕੀਤਾ ਤੇ ਉਹ 9-10 ਮਹੀਨੇ ਲਗਾ

0: ਦੂਜ ਦਾ ਚੰਦ ਜਿਹੜਾ ਨਾ ਪਿਆਰਿਓ ਵੱਧਦਾ ਜਾਂਦਾ ਵੱਧਦਾ ਜਾਂਦਾ
1: ਗਰਭ ਰੂਪ ਸੁਖ
0: ਤੇ ਇਸ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਕਾਰਯੋਗ ਮਾਤਾ ਜੀ ਦੇ ਗਰਭ ਦੇ ਵਿੱਚ ਉਹਨਾਂ ਦਾ ਵਿਕਾਸ ਹੋਈ ਜਾ ਰਿਹਾ ਹੈ।
1: ਭੂਖਨ ਸਕਲ ਉਤਾਰੇ
0: ਤੇ ਹੁਣ ਕਵੀ ਰਾਜ ਜੀ ਦੱਸਦੇ ਹਨ ਇਹ ਗੱਲਾਂ ਜਿਹੜੀਆਂ ਨਾ ਸਾਧ ਸੰਗਤ ਜੀ ਇਹ ਨੋਟ ਕਰਨ ਵਾਲੀਆਂ ਹੁੰਦੀਆਂ ਹਨ ਜਿਹੜੇ ਸਿਆਣੇ ਲੋਕ ਆ ਸਮਝਦਾਰ ਜਿਨ੍ਹਾਂ ਨੂੰ ਨਾ ਅੰਤਰ ਆਤਮਾ ਦੀ ਸੋਝੀ ਹੁੰਦੀ ਹੈ ਉਹ ਪਿਆਰਿਓ ਬਾਹਰੀ ਲਕਸ਼ਣਾਂ ਨੂੰ ਵੇਖ ਕਰਕੇ ਹੀ ਉਹ ਅਨੁਮਾਨ ਲਾ ਲੈਂਦੇ ਦੇ ਉਹ ਦੱਸ ਦਿੰਦੇ ਕਿ ਭਾਈ ਕਿ ਇਹ ਬੀਬਾ ਜਿਹੜੀ ਹੈ ਆ ਬੱਚੀ ਜਿਹੜੀ ਇਹਦੇ ਗਰਭ ਦੇ ਵਿੱਚ ਜੋ ਬੱਚਾ ਪਲ ਰਿਹਾ ਉਹਦਾ ਕੀ ਅਸਰ ਹੋਏਗਾ ਕਰਕੇ ਇਹ ਨਿਸ਼ਾਨੀਆਂ ਹੁੰਦੀਆਂ ਕਿ ਹੁਣ ਹੁਣ ਕਵੀ ਰਾਜ ਜੀ ਦੱਸਦੇ ਹਨ ਕਿ ਜਦੋਂ ਮਾਤਾ ਜੀ ਪਿਆਰਿਓ ਆਪਣੇ ਤਨ ਦੇ ਉੱਤੋਂ ਜਦੋਂ ਗਹਿਣੇ ਗੱਟੇ ਜਿਹੜੇ ਹਨ ਹਾਰ ਸ਼ਿੰਗਾਰ ਦਾ ਸਮਾਨ

ਦਾ ਭਖ ਰਿਹਾ ਹੈ। ਬਹੁਤ ਜ਼ਿਆਦੀ ਲਾਲੀ ਸੁੰਦਰਤਾਈ ਜਿਹੜੀ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਭਖ ਰਹੀ ਹੈ। ਹੁਣ ਇੱਕ ਗੱਲ ਯਾਦ ਰੱਖਣਾ ਕਰੋ, ਕਈ ਬੀਬੀਆਂ ਜਿਹੜੀਆਂ ਹਨ ਜਦੋਂ ਪਿਆਰਿਓ ਗਰਭ ਦੇ ਵਿੱਚ ਕੋਈ ਚੰਗੀ ਨੇਕ ਰੂਹ ਜਦੋਂ ਅਵਤਰਿਤ ਹੁੰਦੀ ਹੈ, ਉਹਨਾਂ ਦੇ ਗਰਭ ਦੇ ਵਿੱਚ ਆਉਂਦੀ ਹੈ, ਤੇ ਸੱਚ ਜਾਣੋ ਪਿਆਰਿਓ ਉਹ ਬੀਬੀਆਂ ਜਿਹੜੀਆਂ ਤੇ ਉਹਨਾਂ ਦਾ ਰੂਪ ਰੰਗ ਬਦਲ ਜਾਂਦਾ, ਉਹਨਾਂ ਦੇ ਚਿਹਰੇ ਦੇ ਵਿੱਚ ਇੱਕ ਤੇਜ ਆ ਜਾਂਦਾ, ਲਾਲੀ ਆ ਜਾਂਦੀ ਹੈ। ਉਹਨਾਂ ਨੂੰ ਵੇਖ ਕਰਕੇ ਮਨ ਸ਼ਾਂਤ ਹੋ ਜਾਂਦਾ, ਉਹਨੂੰ ਵੀ ਪਤਾ ਨਹੀਂ ਲੱਗਦਾ, ਉਹ ਬੀਬੀ ਜਿਹੜੀ ਹੈ ਜੋ ਗਰਭਕਾਲ ਦੇ ਵਿੱਚ ਰਹਿੰਦੀ ਹੈ ਉਹਨੂੰ ਵੀ ਨਹੀਂ ਲੱਗਦਾ, ਉਹ ਵੀ ਜਦੋਂ ਵੇਖਦੀ ਉਹ ਵੀ ਕਹਿੰਦੀ ਕਿ ਭਾਈ ਮੈਂ ਤਾਂ ਇੰਨੀ ਖੂਬਸੂਰਤ ਨਹੀਂ ਸਾਂ, ਲੇਕਿਨ ਜਦੋਂ ਤਾਂ ਆ ਜੀਵ ਮੇਰੇ ਗਰਭ ਦੇ ਵਿੱਚ ਆਇਆ, ਮੈਂ ਪ੍ਰੈਗਨੈਂਟ ਹੋਈ ਹਾਂ, ਉਦੋਂ ਤੱਕ ਮੇਰਾ ਰੂਪ ਬਦਲ ਗਿਆ, ਭਾਵ ਕਿ ਮੇਰਾ ਤੇਜ ਵੱਧ ਗਿਆ। ਇਹਦੇ ਨਾਲ ਪਤਾ ਲੱਗ ਜਾਂਦਾ, ਫਿਰ ਸਿਆਣੇ ਅਨੁਮਾਨ ਲਾ ਕਰਕੇ ਕਹਿ ਦਿੰਦੇ ਕਿ ਬੱਚਾ ਤੇਰੇ ਗਰਭ ਦੇ ਵਿੱਚ ਕੋਈ ਸਧਾਰਨ ਬਾਲਕ ਨਹੀਂ ਹੈ, ਕੋਈ ਦਿਵਯ ਬਾਲਕ, ਕੋਈ ਮਹਾਂਪੁਰਖ ਜਿਹੜਾ ਉਹ ਜਿਹੜਾ ਹੈ ਤੇਰੇ ਗਰਭ ਦੇ ਵਿੱਚ ਉਹ ਆਇਆ ਹੈ। ਇਸ ਤਰ੍ਹਾਂ ਪਿਆਰੇ ਉਹ ਦੂਜਾ ਪੱਖ ਵੀ ਜ਼ਰੂਰ ਹੁੰਦਾ ਹੈ। ਕਈ ਵਾਰੀ ਬੀਬੀਆਂ ਬੱਚੀਆਂ ਜਿਹੜੀਆਂ ਜਿਨ੍ਹਾਂ ਨੇ ਗਰਭ ਧਾਰਨ ਕੀਤਾ ਹੁੰਦਾ ਤੇ ਬਹੁਤ ਖੂਬਸੂਰਤ ਹੁੰਦੀਆਂ, ਲੇਕਿਨ ਪਿਆਰੇ ਉਹ ਕੋਈ ਨਿਖਿੱਧ ਆਤਮਾ ਉਹਨਾਂ ਦੇ ਗਰਭ ਦੇ ਵਿੱਚ ਆ ਜਾਵੇ, ਸੰਤਾਨ ਦੇ ਰੂਪ ਦੇ ਵਿੱਚ, ਮਾਤਾ ਦੇ ਗਰਭ ਦੇ ਵਿੱਚ ਆ ਜਾਵੇ, ਫਿਰ ਉਹ ਬੀਬੀ ਦਾ ਚਿਹਰਾ ਵੇਖੋ ਬਹੁਤ ਇਹ ਇਸ ਤਰ੍ਹਾਂ ਭੱਦਾ ਜਿਹਾ ਨਜ਼ਰ ਆਵੇਗਾ, ਉਹਨੂੰ ਵੇਖ ਕਰਕੇ ਸ਼ਾਂਤੀ ਨਹੀਂ ਆਉਂਦੀ ਹੈ, ਉਹਨੂੰ ਵੇਖ ਕਰਕੇ ਇੰਝ ਲੱਗਦਾ ਕਿ

0: ਭਾਈ ਇਹ ਕਿੰਨੇ ਈਰਖਾ ਦੁਆਖ ਦੇ ਨਾਲ ਗੰਦਗੀ ਦੇ ਵਿੱਚ ਭਰੀ ਹੋਈ ਹੈ। ਸੋ ਇਹਦੇ ਨਾਲ ਫਿਰ ਸਿਆਣੇ ਵੇਖ ਕੇ ਅਨੁਮਾਨ ਲਾ ਦਿੰਦੇ, ਉਹ ਕਹਿ ਦਿੰਦੇ ਕਿ ਇਹਦੇ ਗਰਭ ਦੇ ਵਿੱਚ ਜੋ ਬੱਚਾ ਆਇਆ ਨਾ, ਉਹ ਬਹੁਤ ਨਿਖਿੱਧ ਆਤਮਾ, ਨਿਕ੍ਰਿਸ਼ਟ ਆਤਮਾ ਹੈ, ਉਹ ਗੰਦੀ ਆਤਮਾ ਹੈ ਕਰਕੇ। ਹੁਣ ਦੱਸਦੇ ਕਾਲੂ ਤੀਆ, ਬਾਬਾ ਕਾਲੂ ਜੀ ਦੀ ਘਰਵਾਲੀ ਭਾਵ ਕੇ ਸਤਿਕਾਰਯੋਗ ਮਾਤਾ ਜੀ ਜਿਹੜੇ ਕਮਰੇ ਦੇ ਅੰਦਰ ਬੈਂਦੇ ਹਨ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਗਰਭਕਾਲ ਦੇ ਵਿੱਚ, ਉਹਨਾਂ ਦੇ ਗਰਭ ਦੇ ਵਿੱਚ ਹਨ, ਤੇ ਮਹਾਰਾਜ ਜੀ ਦਾ ਪ੍ਰਤਾਪ ਜਿਹੜਾ ਹੈ ਉਹ ਮਾਤਾ ਜੀ ਤੋਂ ਪਿਆਰੀ ਔਰ ਡੁੱਲ ਡੁੱਲ ਕਰਕੇ ਪੈ ਰਿਹਾ। ਬੇਸ਼ੱਕ ਮਹਾਰਾਜ ਜੀ ਦਾ ਜਨਮ ਨਹੀਂ ਹੋਇਆ, ਮਹਾਰਾਜ ਤਾਂ ਉਧਰ ਦੇ ਵਿੱਚ ਹਨ, ਲੇਕਿਨ ਉਹਨਾਂ ਦਾ ਤੇਜ ਪ੍ਰਤਾਪ ਜਾਹੋ ਜਲਾਲ ਮਾਤਾ ਜੀ ਦੇ ਰਾਹੀਂ ਪ੍ਰਗਟ ਹੋ ਰਿਹਾ। ਕੋਈ ਕਮਰੇ ਦੇ ਵਿੱਚ ਜਦੋਂ ਪਿਆਰੇ ਉਹ ਮਾਤਾ ਜੀ ਬੈਠੇ ਹੋਏ ਹੁੰਦੇ, ਉਹ ਕਮਰੇ ਦੀ ਆਭਾ ਮੰਡਲ ਹੀ ਬਦਲ ਜਾਂਦੀ ਹੈ, ਇੱਕਦਮ ਸ਼ਾਂਤ ਜਿਹੜਾ ਹੈ ਉਸ ਕਮਰੇ ਦੇ ਵਿੱਚ ਸ਼ਾਂਤੀ ਦਾ ਅਨੁਭਵ ਹੋ ਰਿਹਾ, ਮੱਧਮ ਦਾ ਪ੍ਰਕਾਸ਼ ਹੋ ਰਿਹਾ, ਹਲਕੀ ਜੀ ਸੌਂਦੀ ਸੌਂਦੀ ਜੀ ਉਸ ਕਮਰੇ ਦੇ ਵਿੱਚ ਸੁਗੰਧ ਆ ਰਹੀ ਹੈ, ਉਹਦਾ ਵਾਯੂਮੰਡਲ ਆਭਾ ਮੰਡਲ ਜਿਹੜਾ ਹੈ ਉਹ ਬਦਲ ਗਿਆ ਹੈ। ਇਹ ਗੱਲਾਂ ਹੁੰਦੀਆਂ ਸਾਧ ਸੰਗਤ ਜੀ ਯਾਦ ਰੱਖੋ, ਕਈ ਵਾਰੀ ਨਾ ਆਪ ਜੀ ਖੁਦ ਵੇਖੋ, ਤੁਹਾਡਾ ਵੀ ਤਜੁਰਬਾ ਹੋਵੇਗਾ। ਜਿਨ੍ਹਾਂ ਘਰਾਂ ਦੇ ਵਿੱਚ ਨਾਮ ਬਾਣੀ ਦਾ ਜਾਪ ਨਹੀਂ ਹੁੰਦਾ, ਬੜੇ ਭੈੜੇ ਜੇ ਲੋਕ, ਗੰਦੇ ਕਿਸਮ ਦੇ ਲੋਕ ਜਿੱਥੇ ਰਹਿੰਦੇ, ਬੇਈਮਾਨ ਬੰਦੇ ਜਿਨ੍ਹਾਂ ਘਰਾਂ ਦੇ ਵਿੱਚ ਰਹਿੰਦੇ ਨਾ, ਉਹਨਾਂ ਘਰਾਂ ਦੇ ਵਿੱਚ ਕਦੇ ਜਾ ਕਰਕੇ ਦੇਖੋ ਤੇ ਇੰਜ ਲੱਗਦਾ ਕਿ ਭੱਠ ਕੁਸੱਤੀ ਗਾਉਂ, ਕਿ ਭਾਵ ਭਾਵ ਕਿ ਉਹ ਕਮਰਾ, ਉਹ ਉਹਨਾਂ ਦਾ ਘਰ ਜਿਹੜਾ ਨਾ, ਜਿਸ ਤਰ੍ਹਾਂ ਭੱਠਾ ਭਲਦਾ ਰਹਿੰਦਾ, ਸੁਲਗਦਾ ਰਹਿੰਦਾ, ਇਸ ਤਰ੍ਹਾਂ ਹੀ ਉਹਨਾਂ ਦੇ ਘਰ ਵੀ ਜਿਹੜੇ ਸੁਲਗਦੇ ਰਹਿੰਦੇ ਹਨ, ਸ਼ਾਂਤੀ ਨਹੀਂ ਹੁੰਦੀ ਹੈ ਉਹਨਾਂ ਘਰਾਂ ਦੇ ਵਿੱਚ, ਟਿਕਾਵ ਨਹੀਂ ਹੁੰਦਾ, ਉਦਾਸੀਨਤਾ ਹੁੰਦੀ ਹੈ, ਇੰਜ ਉਹ ਘਰ ਖਾਣ ਨੂੰ ਦੌੜਦਾ, ਇੰਜ ਲੱਗਦਾ ਕਿ ਭਾਈ ਛੇਤੀ ਇੱਥੋਂ ਨਿਕਲੀਏ, ਬੰਦੇ ਦਾ ਦਮ ਉੱਥੇ ਘੁੱਟੇਗਾ, ਆਨੰਦ ਨਹੀਂ ਆਵੇਗਾ। ਤੇ ਦੂਜੀ ਗੱਲ, ਜਿੱਥੇ ਨਾਮ ਬਾਣੀ ਦਾ ਪੈਰਾ ਚੱਲਦਾ, ਸਤਪੁਰਖ ਜਿੱਥੇ ਰਹਿੰਦੇ ਹਨ, ਭਜਨ ਬੰਦਗੀ ਕਰਨ ਵਾਲੇ ਜਿੱਥੇ ਰਹਿੰਦੇ, ਸੱਚ ਜਾਣੋ ਉਹਨਾਂ ਦੇ ਘਰ ਦੇ ਵਿੱਚ ਜਦੋਂ ਜਾਓਗੇ, ਇੰਨਾ ਰਸ ਆਏਗਾ, ਇੰਨੀ ਸ਼ਾਂਤੀ ਆਵੇਗੀ, ਇੰਨਾ ਆਨੰਦ ਆਏਗਾ, ਉਹਦਾ ਔਰਾ ਹੀ ਪਿਆਰਿਓ ਬਦਲਿਆ ਹੋਇਆ ਹੁੰਦਾ ਹੈ। ਤਾਂ ਕਰਕੇ ਸਿਆਣੇ ਕਹਿੰਦੇ ਨਾ ਕਿ ਜੇ ਭਾਈ ਕੋਈ ਤਰ੍ਹਾਂ ਦੀ, ਕਿਉਂ ਕਈ ਵਾਰੀ ਨਾ ਮਨ ਡਿਪਰੈਸ਼ਨ ਦੇ ਵਿੱਚ ਆ ਜਾਂਦਾ, ਮਨ ਬਹੁਤ ਖਰਾਬ ਹੋ ਜਾਂਦਾ, ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜੇ ਆ ਜਾਣ, ਸਿਆਣੇ ਇਹੀ ਕਹਿੰਦੇ ਕਿ ਜਾ ਚੱਲ ਪਈ ਜਾ ਗੁਰੂ ਘਰ ਦੇ ਵਿੱਚ ਚੱਲ ਜਾ, ਕਿਉਂਕਿ ਉਹ ਇਲਾਕਾ, ਉਹ ਫੀਲਡ ਜਿਹੜੀ ਹੈ ਨੈਗੇਟਿਵਿਟੀ ਵਾਲੀ ਫੀਲਡ ਜਿਹੜੀ ਹੁੰਦੀ, ਨਕਾਰਾਤਮਕ ਊਰਜਾ ਦੇ ਵਿੱਚ ਉਹ ਹੋ ਜਾਵੇ ਨਾ, ਉਹ ਬੰਦੇ ਔਰ ਜ਼ਿਆਦਾ ਕਲਪੀ ਜਾਂਦੇ, ਔਰ ਜ਼ਿਆਦਾ ਤੜਫਦੇ ਰਹਿੰਦੇ ਹਨ, ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਤੂੰ ਗੁਰੂ ਘਰ ਦੇ ਵਿੱਚ ਜਾ। ਯਾਦ ਰੱਖੋ ਪਿਆਰਿਓ, ਗੁਰੂ ਘਰ ਦੇ ਵਿੱਚ ਜਦੋਂ ਜਾਂਦੇ ਹਾਂ, ਜਿੱਥੇ ਨਾਮ ਬਾਣੀ ਦਾ ਸਦਾ ਪਿਆਰਿਓ, ਕਈ ਸਦੀਆਂ ਤੋਂ ਨਾਮ ਬਾਣੀ ਦਾ ਪੈਰਾ ਚੱਲ ਰਿਹਾ, ਉੱਥੋਂ ਦੀ ਆਭਾ ਮੰਡਲ ਹੀ ਪਿਆਰਿਓ ਬੜੀ ਨਿਰਾਲੀ ਹੁੰਦੀ ਹੈ। ਮੈਂ ਬੇਨਤੀ ਕਰ ਰਿਹਾ ਪਿਆਰਿਓ ਕਿ ਗੁਰੂ ਘਰ ਦੇ ਵਿੱਚ ਸਾਨੂੰ ਲੱਗਦਾ ਕਿ ਬਸ ਆਪਾਂ ਜਿੰਨੇ ਇੱਥੇ ਦ੍ਰਿਸ਼ ਨਜ਼ਰ ਆ ਰਹੇ ਹਾਂ, ਇੰਨੇ ਹੀ ਆਪਾਂ ਬੈਠੇ ਹੋਏ ਹਾਂ। ਨਹੀਂ ਪਿਆਰਿਓ, ਭਾਵਨਾ ਦੀ ਦ੍ਰਿਸ਼ਟੀ ਦੇ ਨਾਲ ਵੇਖੋ, ਉਹ ਪਰਮ ਦ੍ਰਿਸ਼ਟੀ ਦੇ ਨਾਲ ਵੇਖਾਂਗੇ ਨਾ ਪਿਆਰਿਓ, ਸੱਚ ਜਾਣੋ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਅਦ੍ਰਿਸ਼ਟ ਜਿਹੜੇ ਸ਼ਹੀਦ ਸਿੰਘ, ਦੇਵ ਯੂਨੀਆਂ ਜਿਹੜੀਆਂ ਹਨ, ਦੇਵਤੇ ਜਿਹੜੇ ਹਨ, ਅੱਜ ਵੀ ਗੁਰੂ ਘਰ ਦੇ ਵਿੱਚ ਸੱਚਖੰਡ ਦੇ ਵਿੱਚ ਉਹਨਾਂ ਦਾ ਵਾਸਾ ਹੋ ਰਿਹਾ ਹੈ। ਤੇ ਇਸ ਕਰਕੇ ਪਿਆਰਿਓ, ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਨਾ, ਮਨ ਖਿੜ ਜਾਂਦਾ ਹੈ, ਮਨ ਗਦਗਦ ਹੋ ਜਾਂਦਾ ਹੈ, ਸਰੀਰ ਜਿਹੜਾ ਹਲਕਾ ਹੋ ਜਾਂਦਾ ਹੈ, ਹੌੜਾ ਹੋ ਜਾਂਦਾ ਹੈ, ਮਨ ਦੀਆਂ ਟੈਨਸ਼ਨਾਂ, ਮਨ ਦੇ ਵਿੱਚ ਕਈ ਤਰ੍ਹਾਂ ਦੀ ਜੋ ਨਫ਼ਰਤ, ਕਈ ਤਰ੍ਹਾਂ ਦੀ ਆ ਚੀਜ਼ਾਂ ਜਿਹੜੀਆਂ ਨਾ, ਉਹ ਦੂਰ ਹੋ ਜਾਂਦੀਆਂ। ਲੇਕਿਨ ਭਾਵਨਾ ਬੰਦੇ ਦੀ ਚੰਗੀ ਹੋਣੀ ਚਾਹੀਦੀ ਹੈ। ਲੇਕਿਨ ਗੁਰੂ ਘਰ ਦੇ ਵਿੱਚ ਤੁਸੀਂ ਮਲੀਨ ਭਾਵਨਾ ਲੈ ਕਰਕੇ ਆਓ ਤੇ ਫਿਰ ਇਹਨਾਂ ਚੀਜ਼ਾਂ ਦਾ ਪਿਆਰਿਓ ਅਸਰ ਨਹੀਂ ਹੋਣਾ ਹੈ। ਭਾਵਨਾ ਵੀ ਬੰਦੇ ਦੀ ਚਾਹੀਦੀ ਹੈ। ਜੇ ਤੁਹਾਡੀ ਪਿਆਰਿਓ ਭਾਵਨਾ ਨਾ ਹੋਵੇ ਤੇ ਫਿਰ ਪਿਆਰਿਓ ਪਰਮਾਤਮਾ ਵੀ ਤੁਹਾਨੂੰ ਨਹੀਂ ਮਿਲ ਸਕਦਾ। ਮਰਾਠੀ ਦੀ ਇੱਕ ਬੜੀ ਕਹਾਵਤ ਬੜੀ ਪਿਆਰੀ ਹੈ, ਉਹ ਕਹਿੰਦੇ ਇੱਕ ਮਹਾਂਪੁਰਖ ਨੇ ਬਚਨ ਕੀਤਾ ਕਿ ਮਨਾਤ ਨਾ ਹੀ ਭਾਉ ਦੇਵਾ ਮਲਾ ਪਾਹੋ ਕਰਕੇ। ਇਹਦਾ ਮਤਲਬ ਹੈ ਕਿ ਤੇਰੇ ਮਨ ਦੇ ਵਿੱਚ ਤਾਂ ਭਾਵਨਾ ਕੁਛ ਵੀ ਨਹੀਂ ਹੈ, ਫਿਰ ਤੂੰ ਭਗਵਾਨ ਨੂੰ ਬੋਲੀ ਜਾਂਦਾ ਕਿ ਭਗਵਾਨ ਜੀ ਮੈਨੂੰ ਦਰਸ਼ਨ ਦੇ ਦਿਓ, ਮੇਰੇ ਕਾਰਜ ਕਰੋ, ਇੰਜ ਕੰਮ ਨਹੀਂ ਹੋਣਾ। ਭਾਵਨਾ ਤੈਨੂੰ ਵੀ ਧਾਰਨ ਕਰਨੀ ਪਵੇਗੀ, ਕਿਉਂਕਿ ਭਾਵਨ ਕੋ ਹਰ ਰਾਜਾ, ਕਿ ਵਾਹਿਗੁਰੂ ਜੀ ਜਿਹੜੇ ਹਨ ਉਹ ਭਾਵਨੀ ਦੇ ਰਾਜੇ ਹਨ।
1: ਸੰਦੇਹ ਕਰੈ ਜਿਨ ਕੋ ਸੁਣ ਸੰਦੇਹ ਕਰੈ ਜਿਨ ਕੋ।
0: ਹੁਣ ਕੋਈ ਸੁਣ ਕਰਕੇ ਪਿਆਰਿਓ ਕਵੀ ਰਾਜ ਜੀ ਦੇਖੋ, ਕਈ ਲੋਕਾਂ ਨੂੰ ਲੱਗਦਾ ਕਿ ਹੁਣ ਮੈਂ ਜੋ ਬੋਲਿਆ ਨਾ, ਕਈ ਜਿਹੜੇ ਸ਼ੰਕਾਵਾਦੀਆਂ ਦੇ ਮਨ ਵਿੱਚ ਆਇਆ ਹੋਵੇਗਾ। ਹੁਣ ਮੈਂ ਨਹੀਂ ਕਹਿ ਰਿਹਾ ਪਿਆਰਿਓ, ਹੁਣ ਕਵੀ ਰਾਜ ਜੀ ਉਹਨਾਂ ਦੀ ਸ਼ੰਕਾ ਦੀ ਨਿਵਿਰਤੀ ਕਰ ਰਹੇ ਹਨ। ਕੋਈ ਪੁੱਛੇ ਕਈ, ਹੁਣ ਮੈਂ ਜੋ ਕਥਾ ਕੀਤੀ, ਹੁਣੇ ਵਿਆਖਿਆ ਕੀਤੀ, ਕਿਹਨੇ ਮੈਨੂੰ ਕਹਿਣਾ, ਮਨ ਵਿੱਚ ਆਇਆ ਹੋਵੇਗਾ ਕਿ ਭਾਈ ਸਾਹਿਬ ਜੀ ਇਹ ਕਿਸ ਤਰ੍ਹਾਂ ਹੋ ਸਕਦਾ। ਤੁਸੀਂ ਕਹਿ ਦਿੱਤਾ ਕਿ ਮਾਤਾ ਜੀ ਜਿਹੜੇ ਕਮਰੇ ਦੇ ਵਿੱਚ ਬੈਠੇ ਸੌਂਦੀ ਸੌਂਦੀ ਖੁਸ਼ਬੂ ਆ ਰਹੀ ਹੈ, ਉੱਥੋਂ ਦਾ ਆਭਾ ਮੰਡਲ ਵਾਯੂ ਮੰਡਲ ਚੇਂਜ ਹੋ ਗਿਆ, ਔਰਾ ਬਦਲ ਗਿਆ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਬੜਾ ਆਨੰਦ, ਬੜਾ ਖੇੜੇ ਦੇ ਨਾਲ ਉਹ ਘਰ ਉਹ ਕਮਰਾ ਭਰ ਗਿਆ। ਇਹ ਕਿਸ ਤਰ੍ਹਾਂ ਹੋ ਸਕਦਾ, ਅਸੀਂ ਇਹਨੂੰ ਨਹੀਂ ਮੰਨਦੇ ਹਾਂ। ਤੇ ਫਿਰ ਪਿਆਰਿਓ ਇਹ ਹੁਣ ਕਵੀ ਰਾਜ ਜੀ ਦਾ ਜਵਾਬ ਉਹਨਾਂ ਨੂੰ ਸਰਵਣ ਕਰਨਾ ਚਾਹੀਦਾ।
1: ਬ੍ਰਹਮੰਡ ਸ਼ੋਭਦਾ ਜੋ
0: ਜੋ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰ

0: ਕੋਟ ਬ੍ਰਹਿਮੰਡ ਦਾ ਮਾਲਕ ਜਿਹੜਾ ਅਕਾਲ ਪੁਰਖ ਪਰਮਾਤਮਾ ਨਿਰਗੁਣ ਸਰੂਪ ਉਹ ਜਦੋਂ ਆਪਣਾ ਸਰਗੁਣ ਰੂਪ ਧਾਰਨ ਕਰਕੇ ਜੈਸ ਮਾਤਾ ਦੇ ਗਰਭ ਦੇ ਵਿੱਚ ਆ ਕਰਕੇ ਪ੍ਰਵੇਸ਼ ਕੀਤਾ ਜੇ ਤੁਸੀਂ ਖੁਦ ਵਿਚਾਰ ਕਰਨਾ ਕਰੋ ਉਸ ਮਾਤਾ ਦੀ ਉਸ ਘਰ ਦੀ ਉਸ ਕਮਰੇ ਦੀ ਉਸ ਨਗਰ ਦੀ ਪਿੰਡ ਦੀ ਆਭਾ ਮੰਡਲ ਸ਼ੋਭਾ ਕਿਉਂ ਨਹੀਂ ਹੋ ਸਕਦੀ ਹੈ ਉੱਥੋਂ ਦੀ ਸ਼ੋਭਾ ਜਿਹੜੀ ਹੈ ਉਹ ਦੂਨ ਸਵਾਈ ਹੋ ਕਰਕੇ ਪ੍ਰਫੁੱਲਿਤ ਹੋਵੇਗੀ ਤੇ ਜਿਸ ਦਿਨ ਤੋਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਜੀ ਦੇ ਗਰਭ ਦੇ ਵਿੱਚ ਆਏ ਹਨ ਹੁਣ ਇੱਕ ਤਾਂ ਅਸਰ ਜਿਹੜਾ ਕਮਰੇ ਦੇ ਵਿੱਚ ਘਰ ਦੇ ਵਿੱਚ ਪਰਿਵਾਰ ਦੇ ਜੀਆਂ ਦੇ ਵਿੱਚ ਪਿਆ ਫਿਰ ਪਿਆਰੇ ਉਹ ਸਾਰੇ ਨਗਰ ਦੇ ਵਿੱਚ ਵੀ ਇਹਦਾ ਅਸਰ ਪੈ ਰਿਹਾ ਉਸ ਨਗਰ ਦੇ ਵਿੱਚ ਤਲਵੰਡੀ ਦੇ ਵਿੱਚ ਲੋਕ ਜਿਹੜੇ ਹਨ ਬੜਾ ਸਰਲ ਸੁਭਾਵ ਉਹਨਾਂ ਦਾ ਹੋ ਗਿਆ ਸ਼ਾਂਤ ਕੀ ਚਿੱਤ ਹੋ ਗਿਆ ਆਪ ਮੁਹਾਰੇ ਉਹਨਾਂ ਦੇ ਅੰਦਰ ਆਨੰਦ ਆ ਰਿਹਾ ਅਕਾਰਨ ਹੀ ਉਹ ਰਸ ਦੇ ਨਾਲ ਭਰ ਰਹੇ ਹਨ
1: ਸੰਤੋਖ ਧਰਮ ਸਤਕਰਮ
0: ਹਰ ਕੋਈ ਬੰਦਾ ਜਿਹੜਾ ਨਾ ਉਹ ਸੋਚ ਸੰਤੋਖ ਧਰਮ ਸਤਕਰਮ ਆਦਿਕ ਉਹ ਕਰ ਰਿਹਾ
1: ਸ਼ੁਭ ਕਰਮਨ ਮਹਿ
0: ਇਸ ਤਰ੍ਹਾਂ ਇਹ ਸ਼ੁਭ ਕਰਮਾਂ ਦੇ ਵਿੱਚ ਖੁਦ ਬ ਖੁਦ ਜੀਵ ਜਿਹੜੇ ਕਈ ਵਾਰੀ ਪਿਆਰਿਓ ਯਾਦ ਰੱਖੋ ਆਪਾਂ ਚਾਹੁੰਦੇ ਹਾਂ ਕਿ ਭਾਈ ਚਲੋ ਆਪਾਂ ਚੰਗਾ ਕੰਮ ਕਰੀਏ ਗੁਰੂ ਘਰ ਚਲੀਏ ਪਾਠ ਕਰੀਏ ਪੂਜਾ ਕਰੀਏ ਲੇਕਿਨ ਹੁੰਦਾ ਨਹੀਂ ਹੈ ਲੇਕਿਨ ਕਈ ਵਾਰੀ ਅਕਸਮਾਤ ਹੀ ਨਾ ਚਾਹੁੰਦਿਆਂ ਹੋਇਆਂ ਵੀ ਪਿਆਰਿਓ ਖੇਡ ਬਣ ਜਾਂਦੀ ਹੈ ਤੇ ਉਹ ਉਹਨਾਂ ਦਾ ਜੀਵਨ ਪਿਆਰਿਓ ਬਦਲ ਜਾਂਦਾ ਮੈਂ ਬੇਨਤੀ ਕਰਾਂ ਪਿਆਰਿਓ ਤੇ ਇਸ ਤਰ੍ਹਾਂ ਬਹੁਤ ਸਾਰੇ ਦ੍ਰਿਸ਼ਟਾਂਤ ਹਨ ਲੇਕਿਨ ਫਿਰ ਵੀ ਮੈਂ ਇੱਕ ਆਦਾ ਕੋਈ ਆਪ ਨੂੰ ਦ੍ਰਿਸ਼ਟਾਂਤ ਬੇਨਤੀ ਰੂਪ ਦੇ ਵਿੱਚ ਕਰਾਂ ਪ੍ਰਤੱਖ ਇਹ ਗੱਲਾਂ ਕਹਿੰਦੇ ਕੋਈ ਸੰਗਤ ਜਿਹੜੀ ਨਾ ਪਿਆਰਿਓ ਤੇ ਪੰਜਾਬ ਤੋਂ ਇੱਥੇ ਹਜ਼ੂਰ ਸਾਹਿਬ ਆ ਰਹੀ ਸੀ ਉਹਨਾਂ ਨੇ ਆਪ ਦੱਸਿਆ ਤੇ ਗੁਰਮੁਖ ਪਿਆਰੇ ਸਨ ਉਹਨਾਂ ਨੇ ਬਣਾ ਲਿਆ ਜੀ ਪ੍ਰੋਗਰਾਮ ਕਿ ਚਲੋ ਆਪਾਂ ਨੇ ਹਜ਼ੂਰ ਸਾਹਿਬ ਜਾਣਾ ਫਿਰ ਕੀ ਹੋਇਆ ਕਿ ਉੱਥੇ ਨਾ ਕੁਛ ਬੰਦੇ ਸੀ ਤੇ ਉਹ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਨਹੀਂ ਸਨ ਮੋਨੇ ਘੋਨੇ ਸਨ ਪਤਿਤ ਸਨ ਕੇਸਾਂ ਦੀ ਬੇਦਬੀ ਕਰਦੇ ਨਸ਼ਾ ਪੱਤਾ ਕਰਨਾ ਉਹਨਾਂ ਨੇ ਆਪ ਦੱਸਿਆ ਸਾਰੇ ਜਿਹੜੇ ਫਾਲਤੂ ਦੇ ਕੰਮ ਉਹ ਕਰਿਆ ਕਰਦੇ ਉਹਨਾਂ ਭਲੇ ਪੁਰਸ਼ਾਂ ਨੇ ਉਹਨਾਂ ਨੂੰ ਕਿਹਾ ਕਿ ਚਲੋ ਭਾਈ ਚੱਲਦੇ ਹਾਂ ਆਪਾਂ ਅਸੀਂ ਚੱਲੇ ਹਾਂ ਹਜ਼ੂਰ ਸਾਹਿਬ ਤੇ ਉਹਨਾਂ ਨੇ ਕਹਿ ਦਿੱਤਾ ਨਾ ਭਾਈ ਉੱਥੇ ਕੀ ਜਾਣਾ ਇੱਥੇ ਪੰਜਾਬ ਦੇ ਵਿੱਚ ਗੁਰੂ ਘਰ ਘੱਟ ਥੋੜ੍ਹੀ ਹਨ ਚਲੋ ਇੱਥੇ ਹੀ ਆਪਾਂ ਦਰਸ਼ਨ ਕਰ ਦਈਏ ਉਹਨਾਂ ਦੂਰ ਕਿਉਂ ਜਾਣਾ ਤੇ ਸਮਾਂ ਬੜਾ ਲੱਗ ਜਾਊਗਾ ਫਿਰ ਉਹਨਾਂ ਨੇ ਕਿਹਾ ਕਿ ਭਾਈ ਤੂੰ ਟਿਕਟ ਦੀ ਫਿਕਰ ਨਾ ਕਰ ਤੇਰੀ ਟਿਕਟ ਵੀ ਕਰਾ ਦਿੰਦੇ ਹਾਂ ਤੇ ਚੱਲ ਸਾਡੇ ਨਾਲ ਰਹਿਣ ਖਾਣ ਦਾ ਵੀ ਪ੍ਰਬੰਧ ਅਸੀਂ ਕਰਦੇ ਹਾਂ ਉਹ ਨਹੀਂ ਮੰਨੇ ਲੇਕਿਨ ਅਕਸਮਾਤ ਪਿਆਰਿਓ ਜਦੋਂ ਜਾਣ ਲੱਗੇ ਨਾ ਤੇ ਦੂਜਾ ਤੀਜਾ ਤਿਆਰ ਹੋ ਗਿਆ ਉਹਦੇ ਵੀ ਮਨ ਵਿੱਚ ਆਇਆ ਉਸ ਗੁਰਮੁਖ ਪਿਆਰੇ ਦੇ ਮੈਂ ਗੁਰਮੁਖ ਪਿਆਰਾ ਹੀ ਬੋਲਾਂਗਾ ਤੇ ਉਹਨੇ ਕਿਹਾ ਕਿ ਠੀਕ ਹੈ ਜੀ ਜਦੋਂ ਤੁਸੀਂ ਸਾਰੇ ਚੱਲਦੇ ਹੋ ਮੈਂ ਵੀ ਜਾਣਾ ਹੈ ਮੈਂ ਵੀ ਜਾਵਾਂਗਾ ਲੇਕਿਨ ਉਹਨੇ ਸ਼ਰਤ ਵੀ ਲਾਈ ਕਿ ਚਲੋ ਗੁਰੂ ਘਰ ਵੀ ਜਾਣਾ ਲੇਕਿਨ ਮੈਂ ਸਾਰਾ ਦਿਨ ਤੁਸੀਂ ਬੋਲੋਗੇ ਕਿ ਜੀ ਚਲੋ ਬੈਠ ਭਾਈ ਗੁਰੂ ਘਰ ਦੇ ਵਿੱਚ ਪਾਠ ਕਰੀ ਜਾ ਸੇਵਾ ਕਰੀ ਜਾ ਇਹ ਮੇਰੇ ਤੋਂ ਨਹੀਂ ਹੋਣਾ ਭਾਈ ਜਿੰਨਾ ਮੈਨੂੰ ਲੱਗੇਗਾ ਮੈਂ ਕਰਾਂਗਾ ਫਿਰ ਮੇਰਾ ਵੀ ਜੀਵਨ ਹੈ ਮੈਂ ਉੱਥੇ ਫਿਲਮਾਂ ਵੀ ਵੇਖਣੀਆਂ ਹੋਟਲਾਂ ਦੇ ਵਿੱਚ ਖਾਣਾ ਪੀਣਾ ਦੂਜੇ ਤੀਜੇ ਵੀ ਕੰਮ ਕਰਨੇ ਭਾਈ ਫਿਰ ਤੁਸੀਂ ਮੈਨੂੰ ਰੋਕਣਾ ਨਹੀਂ ਉਹਨਾਂ ਨੇ ਕਿਹਾ ਚੱਲ ਭਾਈ ਜੋ ਕਰਨਾ ਕਰ ਮੱਥਾ ਤਾਂ ਟੇਕੇਗਾ ਥੋੜ੍ਹੇ ਚਿਰ ਤਾਂ ਬੈਠੇਗਾ ਦੇਖੋ ਪਿਆਰਿਓ ਖੇਡ ਕਿਸ ਤਰ੍ਹਾਂ ਬਣਦੀ ਹੈ ਉਹ ਆ ਗਏ ਆ ਕਰਕੇ ਇੱਥੇ ਪਿਆਰਿਓ ਕੀ ਹੋਇਆ ਕਿ ਸਾਰਿਆਂ ਨੇ ਆਏ ਮੱਥਾ ਟੇਕਿਆ ਤੇ ਦਰਸ਼ਨ ਦਿਦਾਰੇ ਕੀਤੇ ਬੈਠ ਗਏ ਉਹ ਤੋਂ ਬਾਅਦ ਉਹ ਕਹਿਣ ਲੱਗਾ ਪਹਿਲੇ ਦਿਨ ਤਾਂ ਜੀ ਜਾਣਾ ਕਰਕੇ ਲੇਕਿਨ ਉਹਦੇ ਮਨ ਵਿੱਚ ਆਇਆ ਕਿ ਖੇਡ ਬਣਨੀ ਸ਼ੁਰੂ ਹੋ ਗਈ ਬੈਠ ਗਿਆ ਸਿਮਰਨ ਕੀਤਾ ਤੇ ਫਿਰ ਬਾਹਰ ਨਿਕਲ ਕਰਕੇ ਪੁੱਛਿਆ ਕਿ ਖਾਣ ਪੀਣ ਦਾ ਕਿੱਥੇ ਮਿਲਦਾ ਕੀ ਕਿੱਥੇ ਮਿਲਦਾ ਉਹ ਵੀ ਹੋ ਗਿਆ ਫਿਰ ਦੂਜੇ ਦਿਨ ਦੀ ਵਾਰੀ ਆਈ ਉਹ ਜਦੋਂ ਗੁਰੂ ਘਰ ਦੇ ਵਿੱਚ ਆਇਆ ਆਪ ਮੁਹਾਰੇ ਪਿਆਰਿਓ ਇਹੋ ਜਿਹਾ ਧੱਕਾ ਵੱਜਿਆ ਉਹ ਨਾ ਚਾਹੁੰਦਿਆਂ ਹੋਇਆਂ ਪਿਆਰਿਓ ਉਹ ਗੁਰੂ ਘਰ ਦੇ ਵਿੱਚ ਬੈਠ ਗਿਆ ਇੰਨਾ ਉਹਦਾ ਚਿੱਤ ਕੀਤਾ ਉਹ ਆਪ ਦੱਸਦਾ ਹੈ ਕਿ ਉਹਨੇ ਸੇਵਾ ਕੀਤੀ ਸਿਮਰਨ ਕੀਤਾ ਫਿਰ ਨਾਲ ਦੇ ਕਹਿਣ ਲੱਗੇ ਭਾਈ ਤੂੰ ਕਹਿੰਦਾ ਨਾ ਜਾਣਾ ਕਰਨਾ ਕਿੱਥੇ ਅੱਜ ਗਿਆ ਨਹੀਂ ਕਹਿਣ ਲੱਗਾ ਨਹੀਂ ਜੀ ਅੱਜ ਇੱਥੇ ਹੀ ਆਨੰਦ ਆ ਰਿਹਾ ਫਿਰ ਕਹਿੰਦੇ ਜਿੰਨੇ ਚਿਰ ਇੱਥੇ ਰਿਹਾ ਪਿਆਰਿਓ ਉਹ ਇਸ ਤਰ੍ਹਾਂ ਹੀ ਨਾਮ ਬਾਣੀ ਦੇ ਵਿੱਚ ਸੇਵਾ ਸਿਮਰਨ ਦੇ ਵਿੱਚ ਹੀ ਰਿਹਾ ਖੇਡ ਬਣ ਗਈ ਜਦੋਂ ਜਾਣ ਲੱਗਾ ਤੇ ਕਿਹਨੇ ਉਹਨੂੰ ਕੁਛ ਨਹੀਂ ਬੋਲਿਆ ਸਿਰਫ ਉਹਨੇ ਆਪਣੇ ਮਨ ਨੂੰ ਹੀ ਲਾਂਬਾ ਦਿੱਤਾ ਕਿ ਮਨਾ ਕਿ ਮੈਂ ਪਤਿਤ ਹੋ ਕਰਕੇ ਇੱਥੇ ਬੈਠਿਆ ਹੋਇਆ ਕਿ ਜਦੋਂ ਕਥਾ ਵਿਚਾਰ ਚੱਲ ਰਹੀ ਸੀ ਉਹਨੇ ਸਰਵਣ ਕੀਤਾ ਕਿ ਆਈ ਕੇਸਾਂ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਤੇ ਮੈਂ ਕੇਸਾਂ ਦੀ ਬੇਦਬੀ ਕਰਾ ਦਿੱਤੀ ਹੈ, ਮੈਂ ਪਤਿਤ ਬਣ ਗਿਆ, ਇਹ ਨਹੀਂ ਕਰਨਾ ਚਾਹੀਦਾ। ਉਹਨੇ ਸੰਕਲਪ ਲੈ ਲਿਆ ਮਨ ਹੀ ਮਨ, ਕਿਹਨੇ ਉਹਨੂੰ ਕੁਛ ਨਹੀਂ ਬੋਲਿਆ। ਇੱਕ ਹੁੰਦਾ ਨਾ ਪਿਆਰਿਓ ਕਿ ਆਪਾਂ ਬੋਲਦੇ ਹਾਂ, ਚੱਲ ਭਾਈ ਇਹ ਅਸੀਂ ਅਰਦਾਸ ਕਰ ਰਹੇ ਹਾਂ, ਜਕਾਰਾ ਛੱਡ, ਅੱਜ ਤੋਂ ਬਾਅਦ ਕੇਸਾਂ ਦੀ ਬੇਦਬੀ ਨਹੀਂ ਕਰੇਗਾ। ਕਿਹਨੇ ਕੁਛ ਨਹੀਂ ਬੋਲਿਆ, ਖੁਦ ਬਾ ਖੁਦ ਪਿਆਰਿਓ ਖੇਡ ਬਣੀ ਜਾ ਰਹੀ ਹੈ, ਬਣੀ ਜਾ ਰਹੀ ਹੈ। ਉਹਨੇ ਆਪ ਹੀ ਸੰਕਲਪ ਲੈ ਲਿਆ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ। ਤੇ ਇੱਥੋਂ ਜਦੋਂ ਕਹਿੰਦੇ ਵਾਪਸ ਗਿਆ, ਪਹਿਲੇ ਕੇਸਾ ਧਾਰੀ ਬਣ ਗਿਆ, ਪਤਿਤ ਪੁਣੇ ਤੋਂ ਦੂਰ ਹੋ ਗਿਆ, ਉਹ ਤੋਂ ਬਾਅਦ ਇਸ ਤਰ੍ਹਾਂ ਪਿਆਰਿਓ ਖੇਡ ਬਣ ਗਈ। ਉਹਨੇ ਬਾਣੀ ਦਾ ਜਾਪ ਵੀ ਸ਼ੁਰੂ ਕਰਨਾ ਕੀਤਾ। ਫਿਰ ਸਾਲ ਡੇਢ ਸਾਲ ਤੋਂ ਬਾਅਦ ਆਇਆ ਅੰਮ੍ਰਿਤ ਪਾਨ ਕਰਕੇ, ਫਿਰ ਉਹਦਾ ਪੂਰਾ ਜੀਵਨ ਹੀ ਬਦਲ ਗਿਆ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਖੇਡਾਂ ਵਰਤ ਜਾਂਦੀਆਂ। ਆਪਾਂ ਨੂੰ ਲੱਗਦਾ ਕਿ ਭਾਈ ਕਿ ਕੋਈ ਨਹੀਂ ਹੈ, ਭਾਈ ਉਂਝ ਹੀ ਹੋ ਗਿਆ, ਉਂਝ ਨਹੀਂ ਹੁੰਦਾ ਪਿਆਰਿਓ, ਕੋਈ ਨਾ ਕੋਈ ਕਾਰਜ ਅਤੇ ਕਾਰਨ ਜ਼ਰੂਰ ਹੁੰਦੇ ਹਨ, ਕੋਈ ਨਾ ਕੋਈ ਕਾਰਨ, ਕੋਈ ਗੁਪਤ ਆਤਮਾਵਾਂ ਜਿਹੜੀਆਂ ਹਨ, ਸ਼ਹੀਦ ਸਿੰਘ ਜਿਹੜੇ ਹਨ, ਦੇਵ ਆਤਮਾਵਾਂ ਜਿਹੜੀਆਂ ਉਹ ਉਹਨਾਂ ਨੂੰ ਪ੍ਰੇਰਣਾ ਦਿੰਦੀਆਂ, ਧੱਕਾ ਦਿੰਦੀਆਂ, ਫਿਰ ਆਪ ਮੁਹਾਰੇ ਪਿਆਰਿਓ ਨਾ ਚੁੰਮਦਿਆਂ ਹੋਇਆਂ ਵੀ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ। ਹੁਣ ਇਸ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਤਲਵੰਡੀ ਦੇ ਵਿੱਚ ਹੋਇਆ, ਨਗਰ ਦੇ ਲੋਕ ਜਿਹੜੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਹੋ ਰਹੀ ਹੈ, ਉਹਨਾਂ ਸਾਰੇ ਲੋਕਾਂ ਦਾ ਜੀਵਨ ਜਿਹੜਾ ਬਦਲ ਰਿਹਾ, ਆਪ ਮੁਹਾਰੇ ਆਨੰਦ ਆ ਰਿਹਾ, ਆਪ ਮੁਹਾਰੇ ਕੋਈ ਬਾਣੀ ਪੜ੍ਹ ਰਿਹਾ, ਕੋਈ ਪੂਜਾ ਕਰ ਰਿਹਾ, ਕਈ ਮੁਸਲਮਾਨ ਉਹ ਨਮਾਜ਼ ਆਦਿਕ ਪੜ੍ਹ ਰਹੇ ਹਨ, ਸਾਰੇ ਸ਼ੁਭ ਕਰਮਾਂ ਦੇ ਵਿੱਚ ਲੱਗ ਗਏ। ਤੇ ਜਿਹੜੀ ਹਵਾ ਵੀ ਵਗ ਰਹੀ ਨਾ ਪਿਆਰਿਓ, ਬਹੁਤ ਸੀਤ ਭਾਵ ਕੇ ਠੰਡੀ, ਮੰਦ ਮੰਦ ਹੋ ਕਰਕੇ ਤੇ ਖੁਸ਼ਬੂਦਾਇਕ ਹਵਾ ਵਗ ਰਹੀ ਹੈ। ਤੇ ਇਸ ਤਰ੍ਹਾਂ ਹਵਾ ਚੱਲ ਰਹੀ ਹੈ ਕਿ ਜਦੋਂ ਲੱਗਦੀ ਨਾ ਛਾਤੀ ਨੂੰ, ਬੰਦਾ ਬੜਾ ਆਨੰਦ ਹੋ ਰਿਹਾ, ਗਦਗਦ ਹੋ ਰਿਹਾ ਕਿ ਬੜਾ

ਬਰਸਾਤ ਹੋ ਰਹੀ ਹੈ ਹੁਣ ਆਪਾਂ ਹੀ ਪਿਆਰਿਓ ਆਪਣੇ ਇਲਾਕੇ ਦੇ ਵਿੱਚ ਆਪਾਂ ਵੇਖਦੇ ਨਾ ਰੋਜ਼ ਇਸ ਤਰ੍ਹਾਂ ਹੀ ਹੋ ਰਿਹਾ ਤਕਰੀਬਨ ਇੰਨੇ ਬੱਦਲ ਆ ਰਹੇ ਭਰ ਭਰ ਕੇ ਆ ਰਹੇ ਇੰਜ ਲੱਗਦਾ ਕਿ ਭਾਈ ਅੱਜ ਤਾਂ ਬੜਾ ਮੀਂਹ ਪਵੇਗਾ ਆਹ ਦੇਖੋ ਸਾਧ ਸੰਗਤ ਜੀ ਸਭ ਅੱਜ ਆਪਾਂ ਕਹਿੰਦੇ ਨਾ ਕਿ ਟੈਕਨੋਲੋਜੀ ਨੇ ਵਿਕਾਸ ਕੀਤਾ ਠੀਕ ਹੈ ਲੇਕਿਨ ਉਹਨਾਂ ਦਾ ਇੱਕ ਅਨੁਮਾਨ ਹੁੰਦਾ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਉਹ ਸਿਰਫ ਪਿਆਰਿਓ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਕਹਿੰਦੇ ਨਾ ਜੀ ਅੱਜ ਮੀਂਹ ਪੈ ਸਕਦਾ ਅੱਜ ਬਹੁਤ ਜ਼ਿਆਦਾ ਮੀਂਹ ਪਵੇਗਾ ਰੈੱਡ ਅਲਰਟ ਔਰੇਂਜ ਅਲਰਟ ਆਦਿਕ ਉਹ ਜਾਰੀ ਕਰਦੇ ਹਨ ਇਹ ਸਭ ਪਿਆਰਿਓ ਨਾ ਹਵਾ ਦੀ ਗਤੀ ਦੇ ਉੱਤੇ ਹੁੰਦਾ ਹੈ ਉਹ ਇੱਕ ਅਨੁਮਾਨ ਲਾਉਂਦੇ ਕਿ ਜੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਤੇ ਮੀਂਹ ਪੈ ਸਕਦਾ ਜੇ ਉਹਦੇ ਵਿੱਚ ਪਿਆਰਿਓ ਇੱਕ ਵੀ ਕੰਮ ਨਹੀਂ ਹੋਇਆ ਤੇ ਫਿਰ ਬੱਦਲ ਜਿਹੜੇ ਹਨ ਉਹ ਆਪ ਹੀ ਪਿਆਰਿਓ ਉੜ ਜਾਂਦੇ ਹਨ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ ਕਾਹੂ ਦਿਸ਼ਾ ਕੇ ਬਾਦਲ ਗਵਨ ਕੇ ਬਰਖਾ ਹੋਤ ਕਾਹੂ ਦਿਸ਼ਾ ਪਵਨ ਕੇ ਬਾਦਲ ਬਿਲਾਤ ਹੈ ਕਈ ਦਿਸ਼ਾ ਦੇ ਵਿੱਚ ਪਿਆਰਿਓ ਦਿਸ਼ਾ ਤੋਂ ਜਦੋਂ ਹਵਾ ਸਹੀ ਦਿਸ਼ਾ ਤੋਂ ਹਵਾ ਆਵੇ ਤੇ ਸੱਚ ਜਾਣੋ ਪਿਆਰਿਓ ਬੱਦਲਾਂ ਨੂੰ ਧੱਕ ਕੇ ਲੈ ਕੇ ਆਉਂਦੇ ਹਨ ਇਹ ਸਾਰਾ ਖੇਡ ਵਾਯੂਮੰਡਲ ਦੇ ਵਿੱਚ ਚੱਲਦਾ ਉਹ ਹਵਾ ਜਿਹੜੀ ਆ ਧੱਕਾ ਮਾਰ ਕੇ ਉਹ ਬੱਦਲਾਂ ਨੂੰ ਉਹਨਾਂ ਪਾਸਿਓਂ ਲੈ ਕੇ ਆਉਂਦੇ ਤੇ ਪਿਆਰਿਓ ਉੱਥੇ ਮੀਂਹ ਪੈ ਜਾਂਦਾ ਸਹੀ ਦਿਸ਼ਾ ਦੇ ਵਿੱਚੋਂ ਹਵਾ ਆਵੇ ਤੇ ਪਿਆਰਿਓ ਬੱਦਲਾਂ ਦੀ ਵਰਖਾ ਹੁੰਦੀ ਹੈ ਜੇ ਪੁੱਠੇ ਪਾਸਿਓਂ ਹਵਾ ਚੱਲ ਪਏ ਤੇ ਜੰਮੇ ਹੋਏ ਬੱਦਲ ਵੀ ਪਿਆਰਿਓ ਉਡਾ ਕੇ ਲੈ ਕੇ ਚੱਲ ਜਾਂਦੀ ਹੈ ਇਸ ਤਰ੍ਹਾਂ ਦੇਖੋ ਮਹਾਰਾਜ ਜੀ ਦੀ ਕਿਰਪਾ ਹੋ ਰਹੀ ਹੈ ਤੇ ਮਹਾਰਾਜ ਜੀ ਦੇ ਜਦੋਂ ਤਲਵੰਡੀ ਦੇ ਵਿੱਚ ਮਾਤਾ ਜੀ ਦੇ ਗਰਭ ਦੇ ਵਿੱਚ ਆਏ ਤੇ ਬੱਦਲ ਭਰ ਭਰ ਕੇ ਆ ਰਹੇ ਹਨ ਹੁਣ ਆਪਣੇ ਵਰਗਾ ਨਹੀਂ ਕਿ ਬੱਦਲ ਤਾਂ ਬੜੇ ਆਏ ਭਰ ਭਰ ਕੇ ਆ ਰਹੇ ਲੇਕਿਨ ਵਰਖਾ ਨਹੀਂ ਹੋ ਰਹੀ ਉਹ ਜੀ ਗੱਲ ਨਹੀਂ ਬੱਦਲ ਭਰ ਭਰ ਕੇ ਆ ਰਹੇ ਤੇ ਵਧੀਆ ਮੀਂਹ ਪਾ ਕਰਕੇ ਬੱਦਲ ਅੱਗੇ ਜਾ ਰਹੇ ਹਨ ਤੇ ਸਾਰੇ ਦਰਖਤ ਜਿਹੜੇ ਹਨ ਫਲਾਂ ਫੁੱਲਾਂ ਦੇ ਨਾਲ ਲਦੇ ਹੋਏ ਇੰਝ ਲੱਗ ਰਿਹਾ ਕਿ ਇਹ ਸਾਰੀ ਪ੍ਰਕਿਰਤੀ ਜਿਹੜੀ ਹੈ ਇਹ ਆਨੰਦਿਤ ਹੋ ਗਈ ਇਹ ਭਾਵ ਕੇ ਵਧਾਈਆਂ ਦੇ ਰਹੀਆਂ ਕਿ ਹੁਣ ਸਤਿਗੁਰੂ ਮਹਾਰਾਜ ਜੀ ਦਾ ਅਵਤਾਰ ਧਾਰਨ ਹੋਣਾ ਉਹਨਾਂ ਦੇ ਮਨ ਦੇ ਵਿੱਚ ਪਿਆਰਿਓ ਇੰਨਾ ਜ਼ਿਆਦਾ ਆਨੰਦ ਆਇਆ ਉਹ ਆਨੰਦ ਅਮੇਯ ਹੋ ਗਿਆ ਸਮਾਇਆ ਨਹੀਂ ਜਾ ਰਿਹਾ ਫੁੱਲਾਂ ਦੇ ਰੂਪ ਦੇ ਵਿੱਚ ਫਲਾਂ ਦੇ ਰੂਪ ਦੇ ਵਿੱਚ ਉਹਨਾਂ ਦਾ ਆਨੰਦ ਪ੍ਰਗਟ ਹੋ ਰਿਹਾ ਜਾਣੋ ਕਿ ਪ੍ਰਕਿਰਤੀ ਲੋਕਾਂ ਨੂੰ ਦਿਖਾ ਰਹੀ ਹੈ ਕਿ ਲੋਕੋ ਤੁਹਾਨੂੰ ਤਾਂ ਕੁਛ ਨਹੀਂ ਪਤਾ ਤੁਸੀਂ ਅਗਿਆਨੀ ਨਾ ਸਮਝ ਹੋ ਤੁਹਾਨੂੰ ਤਾਂ ਸਦੀਆਂ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਜਿਹੜਾ ਹੈ ਕੱਲ ਤਾਰਨ ਗੁਰੂ ਨਾਨਕ ਆਇਆ ਲੇਕਿਨ ਸਾਨੂੰ ਪਤਾ ਕਿ ਕੱਲ ਤਾਰਨ ਦਾ ਜਿਹੜਾ ਅਵਤਾਰੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਆਗਮਨ ਮਾਤ ਲੋਕ ਦੇ ਵਿੱਚ ਹੋ ਗਿਆ ਤਾਂ ਕਰਕੇ ਅਸੀਂ ਵਧਾਈਆਂ ਦੇਣ ਦੇ ਲਈ ਅਸੀਂ ਇਹ ਫੁੱਲਾਂ ਦੀ ਬੌਛਾੜ ਕਰ ਰਹੇ ਹਨ ਫੁੱਲ ਅਤੇ ਫਲ ਅਸੀਂ ਪ੍ਰਗਟ ਕਰਕੇ ਆਪਣਾ ਆਨੰਦ ਦਿਖਾ ਰਹੇ ਹਾਂ ਤੇ ਇਸ ਤਰ੍ਹਾਂ ਸਾਰੀ ਧਰਤੀ ਜਿਹੜੀ ਆ ਪਿਆਰਿਓ ਸਬਜ਼ ਬਹਾਰ ਹੋ ਗਈ ਹੈ ਇੰਝ ਲੱਗ ਰਿਹਾ ਕਿ ਭਾਈ ਧਰਤੀ ਨੇ ਵੀ ਵਧਾਈਆਂ ਦੇ ਦਿੱਤੀਆਂ ਕਿ ਉਹ ਸਬਜ਼ ਬਹਾਰ ਉਹਨੇ ਪ੍ਰਗਟ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦਾ ਹੁਣ ਆਗਮਨ ਹੋਣ ਵਾਲਾ ਜੜ ਅਤੇ ਜੰਗਮ ਜਿੰਨੇ ਵੀ ਜੀਵ ਜੰਤ ਜੋ ਹਨ ਤਲਵੰਡੀ ਦੇ ਤੇ ਜਦੋਂ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਵੇਸ਼ ਹੋਇਆ ਨਾ ਮਾਤਾ ਜੀ ਦੇ ਗਰਭ ਦੇ ਵਿੱਚ ਸਾਰੇ ਜੀਵ ਪਿਆਰਿਓ ਅਕਸਮਾਤ ਹੀ ਬਹੁਤ ਜ਼ਿਆਦਾ ਆਨੰਦ ਦੇ ਵਿੱਚ ਬਹੁਤ ਜ਼ਿਆਦਾ ਖੇੜੇ ਦੇ ਵਿੱਚ ਆ ਰਹੇ ਹਨ ਇਸ ਤਰ੍ਹਾਂ ਕਰਦੇ ਕਰਦੇ ਜਦੋਂ 10 ਮਹੀਨੇ ਬਤੀਤ ਹੋਏ ਤੇ ਫਿਰ ਪਿਆਰਿਓ ਸਰਦ ਰੁੱਤ ਆਈ ਹੈ ਤੇ ਸਰਦ ਰੁੱਤ ਦੀ ਜਿਹੜੀ ਪੂਰਨਮਾਸ਼ੀ ਹੈ ਤੇ ਜਦੋਂ ਸਰਦ ਰੁੱਤ ਆਉਂਦੀ ਨਾ ਪਿਆਰਿਓ ਕਿਉਂਕਿ ਵਰਖਾ ਤੋਂ ਬਾਅਦ ਵਰਖਾ ਰੁੱਤ ਦੇ ਵਿੱਚ ਤੇ ਗਰਮੀਆਂ ਦੀ ਰੁੱਤ ਦੇ ਵਿੱਚ ਆਕਾਸ਼ ਵਿੱਚ ਬੱਦਲ ਹੁੰਦੇ ਸਰਦ ਰੁੱਤ ਦੇ ਵਿੱਚ ਸਾਰੇ ਬੱਦਲ ਜਿਹੜੇ ਬਰਸ ਕਰਕੇ ਚੱਲ ਜਾਂਦੇ ਆਕਾਸ਼ ਜਿਹੜਾ ਨਿਰਮਲ ਹੋ ਜਾਂਦਾ ਖਾਲੀ ਹੋ ਜਾਂਦਾ ਫਿਰ ਪਤਾ ਲੱਗ ਜਾਂਦਾ ਕਿ ਸਰਦ ਰੁੱਤ ਆ ਗਈ ਹੈ ਤੇ ਬਿਮਲ ਆਕਾਸ਼ ਭਾਵ ਕਿ ਆਕਾਸ਼ ਬਿਮਲ ਹੋ ਗਿਆ ਤੇ ਰਾਤ ਨੂੰ ਜਦੋਂ ਆਪਾਂ ਤਾਂ ਵੇਖਦੇ ਹਾਂ ਤਰ੍ਹਾਂ ਤਰ੍ਹਾਂ ਦੇ ਤਾਰੇ ਨਜ਼ਰ ਆਉਂਦੇ ਹਨ ਤੇ ਜਿਸ ਤਰ੍ਹਾਂ ਕਿ ਜਗਿਆਸੀ ਦੇ ਮਨ ਦੇ ਵਿੱਚ ਆਚਰਣ ਹੁੰਦਾ ਹੈ ਉਹਦਾ ਮਨ ਜਿਸ ਤਰ੍ਹਾਂ ਪਵਿੱਤਰ ਨਿਰਮਲ
ਨਿਰਮਲ ਹੋ ਜਾਂਦਾ। ਇਸ ਤਰ੍ਹਾਂ ਆਕਾਸ਼ ਨਿਰਮਲ ਹੋ ਗਿਆ ਤੇ ਜਿਹੜੇ ਮੇਘ ਬੱਦਲ ਸੀ ਨਾ ਉਹ ਨਿਰਸ ਹੋ ਕਰਕੇ ਵਰਖਾ ਕਰਕੇ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਬੱਦਲ ਚੱਲ ਗਏ। ਜਿਸ ਤਰ੍ਹਾਂ ਕੋਈ ਬੰਦਾ ਸਤ ਸੰਗਤ ਕਰਦਾ ਉਹਦੇ ਕਲੇਸ਼ ਮਿੱਟ ਜਾਂਦੇ ਹਨ। ਫਿਰ ਚੜ ਕਰਕੇ ਪਿਆਰਿਓ ਉਹ ਦਿਹਾੜਾ ਜਿਹੜਾ ਉਰਜ ਮਾਸ, ਉਰਜ ਦਾ ਮਤਲਬ ਕਿ ਕੱਤਕ ਦਾ ਮਹੀਨਾ ਤੇ ਉਸ ਮਹੀਨੇ ਦੀ ਪੂਰਨਮਾਸ਼ੀ ਜੋ ਹੈ ਜੋ ਪਰਮਾਤਮਾ ਦੀ ਕੀਰਤੀ ਦੇ ਨਾਲ ਜੋ ਦਿਨ ਜਿਹੜਾ ਬਹੁਤ ਜ਼ਿਆਦਾ ਪ੍ਰਕਾਸ਼ਮਾਨ ਹੋਣ ਵਾਲਾ ਹੈ। ਅੱਜ ਪਿਆਰਿਓ ਸਮਾਂ ਦੇਖੋ ਇੱਥੇ ਸੀਮਿਤ ਹੋ ਗਿਆ, ਅੱਗੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਤਿਗੁਰੂ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਕਥਾ ਆਪਾਂ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਹੈ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸੁਮਤ ਆਓ ਸਾਰੇ ਗਾਜ ਵਾਜ ਕਰਕੇ ਫਤਿਹ

0: ਸਿੰਘ ਸਿੰਘ
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਕੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ।

ਆਇਆ ਪਹਿਲਾ ਧਨ ਸਵਾਗਤ ਕਲਮ ਧਨ ਧਨ ਭਾਂਡਾ ਧਨ ਮਸ ਧਨ ਲਿਖਾ ਨੇ ਨਾਨਕ ਆਇਆ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੇ ਤੇਰਾ ਕੀਤਾ, ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।

ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨਾ ਨ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹਿਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀ ਵਡਿਆਪ ਤੇ ਵਡ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨ

ਅਰਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ

ਇਨਕ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸੈਕੋ ਸਾ ਤਿਸ ਪਾਛੈ ਬਚਰੀ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ।

ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਖ ਅਨੇਕ ਅਨੰਤਾ। ਤੇਰੀ ਅਨਖ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰਨਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ। ਵਰਤੇ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ। ਜੋ ਤੂੰ ਦਹਿ ਸੋਈ ਹਾਂ ਪਾਏ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਿਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਵੇਖਹਿ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਭਾਵਕ ਤਿਨ ਹੈ ਕੀਆ। ਪੰਕਜ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਚੌਪਈ, ਬਾਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤਿਵਾਨ ਸੌ ਦਵਰ ਕਰ ਕਾਟ ਦਿਓ ਅਸਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਕਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੁ ਉਬਾਰੇ, ਕਬਿਉ ਬਾਛ ਬੇਨਤੀ ਚੌਪਈ, ਹਮਰੀ ਕਰੋ ਹਾਥ ਦਰਛ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜੂੰ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸੁਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋ ਕੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰੀ ਅਸਥੂਲਾ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਵ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ,
अंडज जे रज से तज कीनी उत्पुज खान बहर रच दीनी कहूं फूल राजा है बैठा कहूं सिमट भयो शंकर कैठा सगरी सृष्ट दिखाए अचंभव आद जुगाद स्वरूप स्वयंभव अब रक्षा मेरी तुम करो सिख उबार असिख संघरो दुष्ट जिते उठवत तुत पाता सकल मलेच्छ करो रण घाता जे अस दुजता शरणी परे तिनके दुष्ट दुखत होए मरे पुरख जवन पग परे तहारे तनके तुम संकट सब टारे जो कल को एक बार धिए हैं ताकि काल निकट नह रक्षा होए ताही सब काला दुष्ट अरिष्ट टरे तत्काला कृपा दृष्टन जाए निहर हो ताकि ताप तनक मह हर हो रिद्ध सिद्ध घर मुँह सब होई दुष्ट छाव छुए सकै न कोई एक बार जिन तुम्हें संभारा काल फांस दे ताही उबारा जिन्नर नाम तिहारो कहा दारद दुष्ट दोख तेरा खड़ग केत मैं शरण तिहारी आप हाथ दल हो उबारी सर्व ठौर मोह हो सहाई दुष्ट दोख ते लेहो बचाई कृपा करी अंपर जग माता ग्रंथ करा पूरण सुबराता किल बिक सकल देह को हरता दुष्ट दोखियन को छय करता श्री अजदुजा भय दयाला पूर्ण करा ग्रंथ तत्काला मन बांशद फल पावे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ। ਆਪ ਹਾਥ ਦੈ ਰੱਖ ਮੋਹੇ, ਮਨ ਕਰਮ ਬਚਨ ਵਿਚਾਰ। ਚੌਪਈ ਮਨ ਅਗਨੈ ਸੈ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਿਨਸੋ, ਲਵ ਲਾਗੀ ਮੋਰੀ ਪਗ ਇਨਸੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ ਬਿਬਚਾਰ ਕਿਛ ਨਾਹਿ ਜਲ ਤੇ ਉਪਜ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਬਹੁ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਏਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨਉ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ

जिस सिमरत सुख होए सगले दुख जाए।

ਸ਼੍ਰੀ ਵਾਹਿਗੁਰੂ ਜੀ ਅਰਦਾਸ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਤਖਤ ਸਾਹਿਬ ਤੇ ਸਤ ਸੰਗਤ ਜੀ, ਗੁਰਦੁਆਰਾ ਬੋਰਡ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ। ਇਸ ਪਾਠ ਦੀ ਸਮਾਪਤੀ ਭੋਗ ਮਿਤੀ 24/9/2026 ਨੂੰ ਸਵੇਰੇ 8:30 ਵਜੇ ਸਤ ਸੰਗਤ ਜੀ ਜਿੱਥੇ ਅਖੰਡ ਪਾਠ ਸਾਹਿਬ ਜੀ ਦੀ ਲੜੀ ਚੱਲਦੀ ਹੈ ਉਸ ਅਸਥਾਨ 'ਤੇ ਪਾਏ ਜਾਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲ

Happy such a happy.

ਮੈਂ ਹੋਰ ਥਾਂ ਨਾਹੀ ਜਿਸ ਮਹਿ ਕਰ

Darshan par se guru mar aaya.

सच्चे पाए मल जन्म जन्म सज्जन सच्चा भजन बैठे सब नादा

सिमरन जा सिमरन जा

ਚਾਰ ਲੱਖ ਨੌ ਸੌ

Thank you.

Hare Krishna.

Thank you.

ਸਾਫ਼ ਨਾਨਕ ਮੈਂ

जन्म कराया

ਹਰੀ ਹਰੀ ਹਰੀ।

مسلمان کے

Thank you.

0: दुर्योधन सो यौं करि यौं कहि दुर्योधन
1: Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਜੇ ਚਾਰ ਦੀਵਾਰ ਸਜੇ ਚਾਰ ਦੀਵਾਰ।

ਮਹੱਲਾ ਪਹਿਲਾ ਹਉਂਚ ਆਇਆ ਹਉਂਚ ਗਿਆ ਹਉਂਚ ਮਿਆ ਹਉਂਚ ਮੁਆ ਹਉਂਚ ਦਿੱਤਾ ਹਉਂਚ ਲਿਆ ਹਉਂਚ ਕੁੱਟਿਆ ਹਉਂਚ ਗਿਆ ਹਉਂਚ ਸਚਾਰ ਕੁੜਿਆ ਹਉਂਚ ਪਾਪ ਨੂੰ ਵਿਚਾਰ ਹਉਂਚ ਨਰਕ ਸੁਖ ਅਵਤਾਰ ਹਉਂਚ ਸਹਿ ਹਉਂਚ ਰੋਏ ਹਉਂਚ ਭਰੀ ਹਉਂਚ ਧੋਵੇ ਹਉਂਚ ਜਾਤੀ ਜਿਨ ਸਿੱਖ ਹੋਵੇ ਹਉਂਚ ਮੂਰਖ ਹਉਂਚ ਸਿਆਣਾ ਮੁੱਖ ਮੁਕਤੀ ਸਾਰ ਨਾ ਜਾਣਾ ਹਉਂਚ ਮਾਇਆ ਹਉਂਚ ਛਾਇਆ ਹਮੇ ਕਰ ਜੰਤ ਪਾਇਆ।

ਨਾਨਕ ਜੰਤ ਪਾਇ ਕੇ ਸਮਾਲੇ ਸਮਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੇ ਕਰਨੀਤਾ ਸੋ ਕਰਤਾ ਚਿੰਤਾ ਕਰੀ ਜਿਨ ਪਾਇਆ ਜਾਗ ਤੇ ਸੁਹਾਰੀ ਸਾਸਤੇ ਸੇ।

0: ਪਹਿਲਾਂ ਪਹਿਲਾਂ ਦੁਖਦਾਰ ਸਰੋਪ ਹੈ ਜਾਂ ਸਤਨਾਮ ਨਾ ਹੋਈ ਤੂੰ ਕਰਤਾ ਕਰੁਣਾ ਨਾਹੀ ਜਾਂ ਭਰੀ ਨਾ ਹੋ ਬਲਿਹਾਰੀ ਕੁਝ ਦੱਸਿਆ ਤੀਰਾ ਅੰਤਰਾ ਜਾਈ ਲਿਖਿਆ ਰਹਾਓ ਜਾਤ ਮੈਂ ਜੋ ਜੋਤ ਮੈਂ ਜਾਤਾ ਕਰਕਲਾ ਭਰਪੂਰ ਹੋਇਆ ਤੂੰ ਸੁੱਚਾ ਸਾਹਿਬ ਸਿਫ ਸਵਾਲਿਓ ਜਿਨ ਕੀਤੀ ਸਭ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਮਹੱਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖਤਰੇ ਸ਼ਬਦੰ ਸੁਰ ਸ਼ਬਦੰ

ਵਾਰੀਆ ਜਿਤ ਮਿਲੇ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜੰਦੀਆ ਇਹ ਨਿਤਰ ਜਗਤ ਨਿਹਾਲਿਆ ਕਸਮ ਚੋੜ ਦੂਜੇ ਲਗੇ ਡੋਬੇ ਸੇਵਨ ਜਾਰੀ ਆ ਸੁਖਰੂ ਹੋਏ ਬੋਏ ਤਾ।

ਬਾਬਾ ਪਾਰ ਕੂਟ ਬੋਲ ਕਰਿਆ ਹਰ ਸ਼ਰਮ ਧਰਮ ਕਾ ਡੇਰਾ ਗੁਰੂ ਨਾਨਕ ਕੁੜਿਆ ਭਰਪੂਰ ਮਤੈ ਟਿਕਾ ਤੇੜ ਤੁਧ ਕਾ ਹੈ ਤੁਸੁਰ ਜਗਤ ਕਾ ਸਾਈ ਨੀਲ ਵਸਤਰ ਪਰ ਹੋਵੇ ਪਰਵਾਨ।